ਗੁਰੂ ਸਾਹਿਬ ਜੀ ਸਭ ਕੁਛ ਆਪੇ ਆਪ ਹੈ, ਦੂਜਾ ਅਵਰਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਹਰ ਕੀ ਵਡਿਆਈ ਉਹ ਆਖ ਨਾ ਸਕਾਂ, ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ।

जनक राज बरताया सात जुग आलीना गुर सा।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੁ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ

ਪਿਆਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੜਸਠ

ਪਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰੱਤੇ ਤੇਰੇ।

ਸਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ

ਜਾਣਾ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੁਖ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਊਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇ ਵਿਲਨਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦਹਿ ਮੁਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਸੇਵ

ਵੇਦਾ ਤਕ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਹ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਭੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਆਧਾਰੁ। ਵਾਜੀ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੂ

ਪੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਾ

ਰਹਿਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹਰਾ ਮਤ ਹੋਈ। ਸਤਿ

ਤੁਧਿਆ ਹੀ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ।

ਕੋ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝੀ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋ ਪਾਰ ਹੋਏਗਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾ ਠੰਡਾ ਜਾ ਕੇ

0: ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਹੀ ਸਰਨ ਤੁਮਾਰੀ ਆਸਾ, ਤੁਮਹੀ ਸਗਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਾਗਵਤ ਜੀ, ਆਪ ਜੀ ਨੇ ਅਰਦਾਸ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਪਹਿਲੀ ਸੂਚਨਾ ਤਾਂ ਹੈ ਜੋ ਆਪਾਂ ਬਿਲਡਿੰਗਾਂ ਬਣਾ ਰਹੇ ਹਾਂ ਨੌਰਥ ਅਤੇ ਸਾਊਥ ਸਾਲ ਦੀਆਂ, ਉਹਨਾਂ ਵਾਸਤੇ ਦਸਵੰਧ ਕੱਢਣ ਲਈ ਵੱਧ ਤੋਂ ਵੱਧ ਹਿੱਸਾ ਪਾ ਕੇ ਬਖਸ਼ਾਂ ਦਾ ਗੁਰੂ ਸਾਹਿਬ ਦੀਆਂ। ਦੂਸਰੀ ਹੈ ਸੂਚਨਾ, ਸਹਿਜ ਪਾਠ ਘਰਾਂ 'ਚ ਸਰਬੱਤ ਦੇ ਭਲੇ ਰੱਖੇ ਜਾਣੇ ਜਾਂ ਰੱਖਣੇ ਹੈ ਜਾਂ ਰੱਖ ਲਏ, ਆਪ ਨੂੰ ਬੇਨਤੀ ਹੈ ਕਿ ਉਹ ਫਿਰ ਆਰੰਭ ਕਰ ਦਿਓ ਘਰੀ, ਤਾਂ ਫਿਰ ਆਪ ਨੂੰ ਦੱਸਿਆ ਜਾਵੇਗਾ ਜਦੋਂ ਵੀ ਭੋਗ ਪੈਣਗੇ ਉਹ ਸਾਰਿਆਂ ਨੂੰ ਪਹਿਲਾਂ ਇਨਫੋਰਮੇਸ਼ਨ ਦੱਸਿਆ ਜਾਵੇਗਾ ਜੀ। ਸੋ ਜਾਰੀ ਰੱਖੋ ਗੁਰੂ ਦੀ ਬਖਸ਼ ਦਿੰਦੇ ਹੋਏ। ਕੱਲ 25 ਜੂਨ ਨੂੰ ਸ਼ਹੀਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਕੌਮ ਦੇ ਪਹਿਲੇ ਜਰਨਲ ਜਿਨ੍ਹਾਂ ਨੇ ਕਿ ਖਾਲਸਾ ਰਾਜ ਸਥਾਪਨਾ ਕੀਤਾ ਸੀ। 28 ਨੂੰ ਉਹਦੇ ਐਤਵਾਰ ਹੈ ਜੀ, ਡਾਕਟਰ ਅਲੰਕਾਰ ਜੀ ਪਟਿਆਲਾ ਯੂਨੀਵਰਸਿਟੀ ਰਿਹਾ ਕੇ ਇਲਾਹੀ ਗੁਰਦ ਕੀਰਤਨ ਸਰਵਣ ਕਰਾਉਣਗੇ 11:20 ਤੋਂ ਲੈ ਕੇ 12:30 ਤੱਕ ਦੁਪਹਿਰ ਵੇਲੇ। 26-28 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਆਹ ਦਾ ਪੁਰਬ ਵੀ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ 3 ਦਿਨੀ ਇਲਾਹੀ ਬਾਣੀ ਦੇ ਅਖੰਡ ਪਾਠ ਦੀ ਸੇਵਾ ਅਤੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਜੀ। 29 ਨੂੰ ਹੈ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ, ਸੋਮਵਾਰ ਹੈ ਉਸ ਦਿਨ। ਅਤੇ 30 ਨੂੰ ਹੈ ਜੀ ਪ੍ਰਕਾਸ਼, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਮੇਰੀ ਪੀਰੀ ਦੇ ਮਾਰਗ 6ਵੀਂ ਪਾਤਸ਼ਾਹ ਜੀ ਦਾ। 4 ਜੁਲਾਈ ਨੂੰ ਆ ਗਿਆ ਜੀ ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਸ਼ਾਮ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣਗੇ, ਆਈਸਕ੍ਰੀਮ ਵੀ ਹੋਵੇਗੀ ਸ਼ਾਮ ਨੂੰ ਜੀ 4 ਜੁਲਾਈ 'ਤੇ। 5 ਨੂੰ ਵੀ ਸਾਡਾ ਇੱਕ ਇਤਿਹਾਸਿਕ ਦਿਨ ਹੈ, ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। 9 ਜੁਲਾਈ ਨੂੰ ਸ਼ਹੀਦੀ ਹੈ ਭਾਈ ਮਨੀ ਸਿੰਘ ਦੀ ਜੀ ਦੀ, ਅਤੇ 16 ਨੂੰ ਸਗਰਾਂਦ ਆ ਗਈ ਜੀ ਸਾਵਣ ਦੀ, ਸਾਉਣ ਦੀ, ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਜੁਲਾਈ 13 ਤੋਂ ਲੈ ਕੇ 17 ਤੱਕ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ, 6 ਸਾਲ ਤੋਂ 15 ਸਾਲ ਦਿਆਂ ਦਾ, ਅਤੇ ਉਹ ਆਪ ਜੀ ਨੇ ਫਰੀ ਕੈਂਪ ਹੈ, ਉਸ ਵਿੱਚ ਦਾਖਲ ਕਰਾ ਕੇ ਬੱਚਿਆਂ ਨੂੰ ਅਤੇ ਲਾਭ ਉਠਾਉਣਾ ਜੀ। 3-4-5 ਨੂੰ ਵੱਡਿਆਂ ਦਾ ਗੁਰਮਤਿ ਕੈਂਪ ਨਾਮ ਸਿਮਰਨ ਦਾ ਵੀ ਲੱਗ ਰਿਹਾ ਹੈਗਾ ਇਸ ਗੁਰੂ ਘਰ ਵਿਖੇ, ਉਹ ਵੀ ਨੋਟ ਕਰ ਲਓ 3-4-5 ਜੁਲਾਈ ਨੂੰ। 24 ਜੁਲਾਈ ਨੂੰ ਹੈ ਜੀ ਮੀਰੀ ਪੀਰੀ ਦਿਵਸ, ਅਤੇ ਨਾਲ ਬੇਨਤੀ ਆ ਕਿ ਆਪ ਜੀ ਰੁਮਾਲੇ ਲੈ ਕੇ ਨਾ ਆਇਆ ਕਰੋ, ਹੱਥ ਜੋੜ ਕੇ ਬੇਨਤੀ ਹੈ, ਬਹੁਤ ਨੇ ਰੱਖਣ ਵਾਸਤੇ ਥਾਂ ਨਹੀਂ ਹੁੰਦਾ, ਫਿਰ ਇੱਕ ਵਾਰੀ ਲਾ ਕੇ ਆਪਾਂ ਅੰਗ 'ਤੇ ਉਹ ਫਿਰ ਉਹਨਾਂ ਨੂੰ ਰੱਖ ਦਿੰਦੇ ਹਾਂ, ਕਿਉਂਕਿ ਛੋਟੇ ਹੁੰਦੇ ਨੇ ਉਹ, ਇਸ ਕਰਕੇ ਇੱਥੋਂ ਲੈ ਕੇ ਅਤੇ ਵਰਤ ਰਿਹਾ ਕਰੋ। ਭੇਟਾਂ ਤੁਹਾਡੀ ਮਰਜ਼ੀ, ਉਹ ਸੀ ਕੋ ਦੇਣੀ ਤਾਂ ਉਹ ਵੀ ਠੀਕ ਆ, ਨਹੀਂ ਦੇਣੀ ਤਾਂ ਵੀ ਕੋਈ ਨਹੀਂ। ਸੋ ਪਰ ਵਰਤੋਂ 'ਚ ਲੈ ਜੀ ਆਪਾਂ, ਜਿਹੜੇ ਸਾਡੇ ਕੋਲ ਬਹੁਤ ਪਏ ਨੇ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਇਹ। ਅਤੇ ਸੋਮਵਾਰ ਤੋਂ ਸਾਡੇ ਪਾਸ ਆ ਰਹੇ ਨੇ ਗਿਆਨੀ ਕੁਲਦੀਪ ਸਿੰਘ ਜੀ, ਦਮਦਮ ਜਗਸਾਰ ਵਾਲੇ, ਉਹ ਕਥਾ ਕਰਨਗੇ ਇੱਕ ਹਫ਼ਤੇ ਵਾਸਤੇ। ਆਓ ਹੁਣ ਕੀਰਤਨ ਸਰਵਨ ਕਰੀਏ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਪਾਸੋਂ 7 ਵਜੇ ਤੱਕ। 7 ਤੋਂ ਬਾਅਦ 7:45 ਤੱਕ ਕਥਾ ਕਰਨਗੇ ਭਾਈ ਸਾਹਿਬ ਸਿਕੱਤਰ ਸਿੰਘ ਜੀ, ਅਤੇ ਫਿਰ 7:30 ਤੋਂ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ। ਸੋ 8:30 ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਸੀਂ ਸੇਵਾ ਪ੍ਰਵਾਨ ਕਰੀ ਫੁੱਲਾਂ ਚੁੱਕਾਂ ਦੀ ਖਿਮਾ ਆ ਹੁਣ ਅਤੇ ਸਤਿਕਾਰਯੋਗ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਗੁਰੂ ਨਾਨਕ।

ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਓ ਪਿੰਡ ਸਭ ਤੇਰਾ

ਰਾਤੀ ਸਭ ਦੇਹ ਸਭ ਥਿੱਥੀ ਸਭ ਵਾਰ ਸਭੇ ਰੁੱਤੀ ਮਾ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪਈ ਕਿਤੜਾ ਕਹੇ ਨਾ ਸਕੀ ਜੈਕਾਰ ਆਖੈ ਥੱਕੈ ਆਖ ਆਖ ਕਰ ਸਿਵਤੀ।

ਪਹਿਲਾ ਅੱਖੀ ਪੜਨੇ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਿਤਾਂ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾਂ ਮਾਨਸਾਂ

ਸਭ ਸੁਣੀ ਜਾਇ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾ ਏ ਨਿਰਭਉ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆਂ ਅੰਧ ਵਿਚਾਰ

ਲੋਕ ਹਰ ਧਿਆਇਆ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਨੇ ਸਾਨੂੰ ਅੱਜ ਫੇਰ ਮੌਕਾ ਬਖਸ਼ਿਆ ਹੈ ਕੁਝ ਪਲ ਗੁਰੂ ਕੀ ਗੋਦੀ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਜੀਵਨ ਨੂੰ ਸਫਲਾ ਕਰਨ ਦੇ ਲਈ ਆਨੰਦਮਈ ਕਰਨ ਦੇ ਲਈ ਤੁਰਕੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਬੜੇ ਪਿਆਰ ਨਾਲ ਮਿੱਠੀਆਂ ਸੁਰਾਂ ਵਿੱਚ ਤੁਰਕੀ ਬਾਣੀ ਵਿੱਚ ਦਿੱਤੇ ਹੋਏ ਸੰਦੇਸ਼ ਨੂੰ ਸਾਡੇ ਸਨਮੁੱਖ ਰੱਖ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਵਿਚਾਰ ਤਹਿਤ ਜਿਹੜਾ ਸ਼ਬਦ ਅੱਜ ਵਿਚਾਰ ਅਧੀਨ ਹੈ ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ 1241 ਅੰਗ ਤੇ ਸਭਾਏਮਾਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਸਲੋਕ ਅਤੇ ਪੌੜੀ ਅੱਜ ਆਪਾਂ ਵਿਚਾਰਾਂਗੇ। ਜਿਵੇਂ ਮੈਂ ਰੋਜ਼ਾਨਾ ਤਕਰੀਬਨ ਕਹਿ ਦਿੰਦਾ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਨਿਰੰਕਾਰ ਦੇ ਨਾਮ ਦੀ ਬਾਤ ਹੈ। ਨਾਨਕ ਕੇ ਘਰ ਕੇਵਲ ਨਾਮ, ਇੱਥੇ ਨਾਮ ਤੋਂ ਬਿਨਾਂ ਕੁਝ ਨਹੀਂ। ਨਾਮ ਦੀ ਚਰਚਾ ਹੈ, ਨਾਮ ਜਪਣ ਨਾਲ ਸੁੱਖ ਨੇ, ਨਾਮ ਦੇ ਵਿਸਾਰਨ ਵਾਲੇ ਦੁੱਖਾਂ ਦਾ ਜ਼ਿਕਰ ਹੈ। ਅਸਲ ਮਕਸਦ ਹੈ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਧਾਰਮਿਕ ਹੋ ਜਾਏ। ਧਰਮ ਦਾ ਸੰਬੰਧ ਜਿਹੜਾ ਹੈ ਦੂਸਰੇ ਨਾਲ ਹੁੰਦਾ ਹੈ। ਧਰਮ ਕਰਮ ਕਿਹੜਾ ਜਿਹੜਾ ਦੂਜੇ ਲਈ ਹੋਵੇ, ਸਮਾਜ ਦੇ ਕਿਸੇ ਜੀਵ ਲਈ, ਧੀਆਂ ਪੁੱਤਰਾਂ ਲਈ, ਮਾਂ ਬਾਪ ਲਈ ਵੀ ਇਹ ਧਰਮ 'ਚ ਹੀ ਆਉਂਦੇ ਨੇ। ਸਰੀਰ ਨੂੰ ਵੀ ਧਰਮ ਕਿਹਾ ਅਤੇ ਸਰੀਰ ਦਾ ਹਰ ਅੰਗ ਇੱਕ ਦੂਜੇ ਲਈ ਕੰਮ ਕਰਦਾ। ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ, ਉਹਨਾਂ ਆਪ ਤੇ ਕਿਤੇ ਜਾਣਾ ਨਹੀਂ, ਪੈਰਾਂ ਨੂੰ ਸੋਝੀ ਦਿੰਦੀਆਂ, ਦਿਮਾਗ ਨੂੰ ਸੋਝੀ ਦਿੰਦੀਆਂ, ਮਨ ਆਪਣਾ ਕੰਮ ਕਰੀ ਜਾਂਦਾ। ਅਸਲ ਸਮੁੱਚਤਾ ਹੈ, ਅਸੀਂ ਨਾ ਨਿੱਕੇ ਹੁੰਦੇ ਇੱਕ ਪਾਠ ਪੜ੍ਹਦੇ ਹੁੰਦੇ ਸਾਂ, 4 ਨੰਬਰ ਪਾਠ ਸੀ, 36 ਦੀ ਚੌਥੀ ਜਮਾਤ ਦਾ ਹੋਏਗਾ, ਅਤੇ ਉਹਦੇ ਵਿੱਚ ਨਾ ਇੱਕ ਕਵਿਤਾ ਸੀ, ਨਾਂ ਸੀ ਢਿੱਡ, ਆ ਪੇਟ ਜਿਹਨੂੰ ਕਹਿੰਦੇ ਪੰਜਾਬੀ ਦਾ ਲਫ਼ਜ਼ ਢਿੱਡ ਹੀ ਹੈ। ਅਤੇ ਸਾਰੇ ਨਾ ਇੱਕ ਵਾਰੀ ਕੀ ਹੋਇਆ ਕਿ ਉਹਦੇ 'ਚ ਜੋ ਲਿਖਿਆ ਮੈਨੂੰ 2-4 ਪੰਕਤੀਆਂ ਚੇਤੇ ਹੋਣਗੀਆਂ, ਆਉਣਗੀਆਂ ਸਾਰੀ ਤਾਂ ਨਹੀਂ। ਇੱਕ ਦਿਨ ਅੰਗ ਇਕੱਠੇ ਹੋਏ ਸਾਰੇ ਅੰਗ, ਇਹਨਾਂ ਮੀਟਿੰਗ ਕਰ ਲਈ, ਆਪਣਾ ਆਪਣਾ ਰੋਣਾ ਰੋਏ। ਇਹ ਅੰਗ ਕੀ ਕਹਿੰਦੇ ਵੀ ਸਾਰਾ ਦਿਨ ਪੈ ਮਿਹਨਤ ਕਰੀਏ, ਢਿੱਡ ਨਿਕੰਮੇ ਨੂੰ ਪੈ ਭਰੀਏ। ਕਹਿਣ ਲੱਗੇ ਦਿਨ ਰਾਤ ਅਸੀਂ ਲੱਗੇ ਰਹਿੰਦੇ, ਅੱਖਾਂ ਆਪਣਾ ਕੰਮ ਕਰਦੀਆਂ, ਹੱਥ ਆਪਣੇ ਕੰਮ ਕਰਦੇ, ਪੈਰ ਆਪਣਾ ਕੰਮ ਕਰਦਾ, ਜੀਭ ਆਪਣਾ ਕੰਮ ਕਰਦੇ, ਦੰਦ ਆਪਣਾ ਕੰਮ ਕਰਦੇ, ਤੇ ਭਰਦੇ ਕਿਨੂੰ ਆ ਢਿੱਡ ਨੂੰ ਜਿਹੜਾ ਵਿਹਲਾ ਹੈ। ਹੁਣ ਅੱਜ ਤੋਂ ਗਾਂ ਇਹਨੂੰ ਨਾ ਆਪਾਂ ਸਟਰਾਈਕ ਕਰਕੇ ਬਹਿ ਗਏ ਵੀ ਆਪਾਂ ਨਹੀਂ ਇਹਦੇ 'ਚ ਕੁਝ ਵੀ ਪਾਉਣਾ, ਅਸੀਂ ਕਿਉਂ ਕਰੀਏ ਮਿਹਨਤ, ਅਸੀਂ ਕਿਉਂ ਕੰਮ ਕਰੀਏ, ਅਸੀਂ ਬਹਿ ਜਾਂਦੇ, ਹੁਣ ਬਹਿ ਗਏ। ਉਹਦਾ ਮਕਸਦ ਸੀ, ਹਰ ਕਵਿਤਾ ਦਾ ਮਤਲਬ ਹੁੰਦਾ, ਹਰ ਕਹਾਣੀ ਦਾ ਮਤਲਬ ਹੁੰਦਾ ਹੈ, ਬੱਚੇ ਨੂੰ ਪੜ੍ਹਾਉਣ ਦਾ ਮਤਲਬ ਹੈ। ਉਹਦਾ ਮਤਲਬ ਸੀ ਵੀ ਉਹ ਜਦੋਂ 2 ਦਿਨ 3 ਦਿਨ 4 ਦਿਨ ਅੰਦਰ ਪਾਇਆ ਹੀ ਕੁਝ ਨਾ, ਵੀ ਕਿਉਂ ਭਰੀਏ ਨਿਕੰਮੇ ਨੂੰ, ਤੇ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ, ਅੱਖਾਂ ਨੂੰ ਵੀ ਧੁੰਦਲਾ ਦਿਸਣ ਲੱਗ ਪਿਆ, ਜੀਭ ਸੁੱਕਣ ਲੱਗ ਪਈ,
ਹੱਥ ਕਮਜ਼ੋਰ ਹੋ ਗਏ, ਉੱਠਣ ਤੋਂ ਰਹੀ ਜਾਣ, ਤੇ ਫਿਰ ਪਤਾ ਲੱਗਾ ਵੀ ਨਹੀਂ ਇਹਦਾ ਵੀ ਕੰਮ ਹੈ ਜੋ ਇਹਦੇ ਵਿੱਚ ਪਾ ਦਿੰਦੇ ਹਾਂ ਨਾ ਅਸੀਂ ਮਿਹਨਤ ਕਰਕੇ, ਇਹ ਉਹਨੂੰ ਪਚਾਉਂਦਾ, ਪਚਾ ਕੇ ਉਹਦਾ ਖੂਨ ਬਣਾਉਂਦਾ ਹੈ, ਖੂਨ ਨੂੰ ਸਾਡੇ ਅੰਗ ਅੰਗ ਤੱਕ ਪਚਾ ਕੇ ਤਾਕਤ ਦਿੰਦਾ ਹੈ। ਰਲ ਮਿਲ ਕੇ ਚੱਲਦਾ ਕੰਮ, ਸਮਾਜ ਵੀ ਰਲ ਕੇ ਚੱਲਦਾ ਹੈ, ਹਰ ਇੱਕ ਦਾ ਆਪਣਾ ਕੰਮ ਹੈ। ਜੇ ਇੱਕ ਮਹਿਕਮਾ ਕੰਮ ਕਰਨ ਉਹ ਹਟ ਜਾਏ ਨਾ, ਬਿਜਲੀ ਮਹਿਕਮਾ ਕਹਿੰਦੇ ਬਿਜਲੀ ਬੰਦ ਕਰ ਦੇਣੀ ਆ ਤੇ ਕੋਈ ਸਾਰੇ ਕੰਮ ਰੁਕ ਜਾਣੇ ਤੁਹਾਡੇ, ਨੈੱਟ 'ਚ ਕੰਮ ਕਰਨ ਵਾਲੇ ਕਹਿਣਾ ਅਸੀਂ ਨਹੀਂ ਕਰਦਾ ਤੇ ਨੈੱਟ ਬਿਨਾਂ ਵੀ ਤੁਹਾਡਾ ਗੁਜ਼ਾਰਾ ਨਹੀਂ। ਕੋਈ ਵੀ ਕੰਮ ਦੇਣ ਲਓ, ਪੈਰਾਂ ਤੋਂ ਲੈ ਕੇ ਜੁੱਤੀ ਤੋਂ ਲੈ ਕੇ ਸਿਰ ਦੀ ਪੱਗ ਤੀਕ ਹਰ ਇੱਕ ਕੰਮ ਕਰਦਾ ਪਿਆ ਸਾਡੇ ਤੀਕ ਪਹੁੰਚਦਾ। ਇਹ ਸਮੁੱਚਤਾ ਇੱਕ ਦੂਜੇ ਦਾ ਸਹਿਯੋਗ ਹੈ। ਇਸ ਤਰ੍ਹਾਂ ਨਿਰੰਕਾਰ ਵੀ ਸਮੁੱਚਤਾ 'ਚ ਵੇਖਣਾ ਪੈਣਾ ਹੈ, ਸਮੁੱਚਤਾ 'ਚ ਜੋ ਜੋ ਦਿਸਦਾ ਨਿਰੰਕਾਰ ਦਾ ਪੈਦਾ ਕੀਤਾ ਉਹ ਖਰੇ ਆਪ ਕਿੱਡਾ ਕੁ ਵੱਡਾ ਹੋਵੇ। ਤੇ ਸਾਡਾ ਮਕਸਦ ਹੈ ਧਾਰਮਿਕ, ਦੂਜਿਆਂ ਲਈ ਕੰਮ ਕਰਨਾ, ਇਹਨੂੰ ਧਰਮ ਕਹਿੰਦੇ ਨੇ, ਦੂਜੇ ਲਈ। ਇਹ ਵੀ ਦੂਜੇ ਲਈ ਹੈ, ਜਿਹਨੇ ਬੱਤੀ ਬਣਾਈ ਦੂਜੇ ਲਈ ਬਣਾਈ ਹੈ, ਉਹ ਸਦਾ ਆਪਣੇ ਪੇਟ ਦਾ ਵੀ ਕੰਮ ਨਾਲ ਹੈ, ਤਨਖਾਹ ਮਿਲੀ ਹੈ, ਉਹ ਵੀ ਕੰਮ ਜ਼ਰੂਰੀ ਹੈ। ਸੜਕ ਬਣਾਉਣ ਵਾਲਾ ਸੜਕ ਬਣਾ ਕੇ ਮਜ਼ਦੂਰੀ ਲੈਂਦਾ, ਲੇਕਿਨ ਲੋਕਾਂ ਲਈ ਬਣਾ ਰਿਹਾ। ਇੱਕ ਦੂਜੇ ਨਾਲ ਡਿਪੈਂਡਡ ਹਾਂ, ਸੰਬੰਧਿਤ ਹਾਂ। ਇਸ ਲਈ ਗੁਰਮਤਿ ਵਿਚਾਰਧਾਰਾ ਨੇ ਕਿਹਾ ਏਕ ਪਿਤਾ, ਸਾਰੇ ਇੱਕ ਦੇ ਪੈਦਾ ਕੀਤੇ ਹੋਏ ਹਾਂ, ਉਹਦੇ ਧੀਆਂ ਪੁੱਤਰ ਹਾਂ, ਉਹਦੀ ਸਾਰੀ ਕਾਇਨਾਤ ਵੀ ਉਹਦੀ ਹੈ। ਚੰਗੇ ਵੀ ਉਹਨੇ ਪੈਦਾ ਕੀਤੇ, ਮੰਦੇ ਵੀ ਉਹਨੇ ਪੈਦਾ ਕੀਤੇ, ਕਿਉਂ? ਉਹਦਾ ਨਿਯਮ ਚੱਲਦਾ ਪਿਆ। ਤੇ ਅਸਰੀਅਤ ਇਹ ਹੈ ਕਿ ਅਸੀਂ ਪਰਉਪਕਾਰ ਕਰਨਾ ਸਿੱਖ ਜਾਈਏ, ਭੁੱਖੇ ਨੂੰ ਵੇਖ ਕੇ ਤੇ ਉਹਦਾ ਸਾਨੂੰ ਭੁੱਖ ਮਿਟਾਉਣ ਦਾ ਯਤਨਸ਼ੀਲ ਹੋਣਾ ਬਣਦਾ ਹੈ। ਮੈਂ ਸਵੇਰੇ ਹੀ ਪੜ੍ਹ ਰਿਹਾ ਸਾਂ ਹਜ਼ਰਤ ਮੂਸਾ ਜੀ ਦੀ ਬਾਤ, ਬੜਾ ਪਿਆਰਾ ਪੈਗੰਬਰ ਹੋਇਆ। ਕਹਿਣ ਲੱਗੇ ਉਹਨੂੰ ਇੱਕ ਦਿਨ ਸੁਪਨਾ ਆ ਗਿਆ, ਰਾਤ ਸੁੱਤੇ ਪਏ ਨੂੰ, ਤੇ ਸੁਪਨੇ 'ਚ ਦੋ ਫਰਿਸ਼ਤੇ ਗੱਲਾਂ ਕਰਦੇ ਨੇ। ਫਰਿਸ਼ਤਿਆਂ ਦਾ ਸੁਪਨਾ ਵਿਰਲੇ ਵਿਰਲੇ ਨੂੰ ਆਉਂਦਾ, ਬਹੁਤਿਆਂ ਨੂੰ ਤੇ ਹੋਰ ਬਥੇਰੇ ਭੂਤਾਂ ਪ੍ਰੇਤਾਂ ਦੇ ਬਥੇਰੇ ਆ ਜਾਂਦੇ, ਡਰ ਕੇ ਬੜਵਾਏ ਉੱਠਦੇ। ਤੇ ਉਹ ਫਰਿਸ਼ਤੇ ਕੀ ਗੱਲਾਂ ਕਰਦੇ ਨੇ? ਕਹਿਣ ਲੱਗੇ ਵੀ ਇਸ ਵਾਰ ਹੱਜ 'ਤੇ ਬੜੀ ਦੁਨੀਆ ਹੀ, ਲੱਖਾਂ ਲੋਕ ਹੱਜ 'ਤੇ ਆਏ। ਇਹ ਧਿਆਨ ਨਾਲ ਸੁਣਨ ਲੱਗ ਪਿਆ ਕਿਉਂਕਿ ਇਹ ਵੀ ਹੱਜ 'ਤੇ ਗਿਆ ਹੋਇਆ ਸੀ, ਹੱਜ ਕਰਕੇ ਆਇਆ ਸੀ। ਕਹਿਣ ਲੱਗਾ ਉਹ ਜਿਹੜੇ ਫਰਿਸ਼ਤੇ ਗੱਲਾਂ ਕਰਨ ਵੀ ਇਸ ਵਾਰ ਹੱਜ 'ਤੇ ਬੜੀ ਦੁਨੀਆ ਗਈ, ਪਰ ਸਿਰਫ ਇੱਕ ਬੰਦੇ ਦਾ ਹੱਜ ਜਿਹੜਾ ਉਹ ਥਾਏ ਪਿਆ ਪ੍ਰਵਾਨ ਹੋਇਆ, ਇਹਨਾਂ 'ਚ ਲੱਖਾਂ 'ਚ ਇੱਕ ਦਾ ਥਾਏ ਪਿਆ, ਇੱਕ ਦਾ ਪ੍ਰਵਾਨ ਹੋਇਆ। ਤੇ ਮੂਸੇ ਨੇ ਸੋਚਿਆ ਵੀ ਮੇਰੀ ਗੱਲ ਕਰਦੇ ਹੋਣੇ, ਮੇਰਾ ਨਾਂ ਲੈਣਗੇ, ਵੀ ਮੈਂ ਵੀ ਗਿਆ ਸਾਂ, ਮਨੇ ਬੜੇ ਰਹਿਤ ਰੱਖੀ ਹੈ, ਜੋ ਜੋ ਢੰਗ ਤਰੀਕੇ ਸੰਸਾਰ ਮੈਂ ਅਪਣਾਏ। ਤੇ ਸੁਣਾ ਭਲਾ ਕੀ ਕਹਿੰਦੇ, ਉਹ ਗੱਲਾਂ ਕਰ ਲੱਗ ਪਏ, ਕਿਹੜਾ ਇੱਕ? ਇੱਕ ਨੇ ਪੁੱਛਿਆ, ਦੂਜਾ ਕਹਿੰਦਾ ਵੀ ਹੋਇਆ ਵੀ ਹੱਜ ਉਹਦਾ ਪ੍ਰਵਾਨ ਜਿਹੜਾ ਗਿਆ ਹੀ ਨਹੀਂ, ਹੁਣ ਗਿਆ ਨਹੀਂ, ਹੱਜ ਪ੍ਰਵਾਨ ਹੋ ਗਿਆ। ਤੇ ਹੈਰਾਨਗੀ ਵਾਲੀ ਗੱਲ ਹੋ ਗਈ। ਕਹਿਣ ਲੱਗੇ ਇੱਕ ਦੂਜੇ ਨੂੰ ਪੁੱਛਦਾ ਕਿੱਥੋਂ ਦਾ? ਕਹਿਣ ਲੱਗਾ ਬੁਖਾਰੇ ਦਾ, ਇੱਕ ਮੋਚੀ। ਉਹਦਾ ਹੱਜ ਪ੍ਰਵਾਨ ਹੋ ਗਿਆ, ਹੱਜ ਤੇ ਗਿਆ ਵੀ ਨਹੀਂ, ਅੱਜ ਪ੍ਰਵਾਨ ਹੋ ਗਿਆ। ਇਹ ਹੈਰਾਨਗੀ ਵਾਲੀ ਬਾਤ ਸੀ। ਮੂਸਾ ਉੱਠਿਆ ਸਵੇਰੇ, ਕਹਿਣ ਲੱਗਾ ਯਾਰ ਸੁਪਨਾ ਇੱਦਾਂ ਦਾ ਆਇਆ, ਮੈਂ ਵੀ ਅੱਜ ਤੇ ਗਿਆ, ਪ੍ਰਵਾਨ ਮੇਰਾ ਹੋਇਆ ਨਹੀਂ, ਲੱਖਾਂ ਲੋਕ ਗਏ, ਪ੍ਰਵਾਨ ਹੋਇਆ ਨਹੀਂ, ਉਹ ਕਿਹੜਾ ਹੋਏਗਾ? ਉਹਨੂੰ ਲੱਭਣ ਤੁਰ ਪਿਆ, ਲੱਭਦਾ ਲੱਭਦਾ ਬੁਖਾਰੇ ਪਹੁੰਚ ਗਿਆ, ਜਿਹੜਾ ਉਹਨੂੰ ਦੱਸਿਆ ਸੀ ਫਰਿਸ਼ਤਿਆਂ ਨੇ ਜਿਹੜੀ ਗੱਲ ਕੀਤੀ ਸੀ। ਮੋਚੀ ਉਹਨੇ ਲੱਭ ਲਿਆ ਤੇ ਜਾ ਕੇ ਉਹਦੇ ਅੱਗੇ ਨਮਸਕਾਰ ਕਰਨ ਲੱਗਾ, ਤੂੰ ਧੰਨ ਹੈ, ਤੇਰਾ ਹੱਜ ਪ੍ਰਵਾਨ ਹੋ ਗਿਆ। ਕਹਿਣ ਲੱਗਾ ਮੈਂ ਤੇ ਅੱਜ ਗਿਆ ਹੀ ਨਹੀਂ। ਕਹਿਣ ਲੱਗਾ ਨਹੀਂ, ਕੋਈ ਗੱਲ ਹੈ ਜ਼ਰੂਰ, ਤੂੰ ਕੋਈ ਪੁੰਨ ਦਾ ਕਰਮ ਕੀਤਾ, ਕੋਈ ਦਾਨ ਦਾ ਕਰਮ ਕੀਤਾ, ਕੋਈ ਨਾ ਕੋਈ ਤੂੰ ਇਹਨਾਂ ਦਿਨਾਂ 'ਚ ਕੋਈ ਚੰਗਾ ਕਰਮ ਕੀਤਾ, ਕੋਈ ਚੇਤੇ ਘਰ ਭਲਾ, ਉਹ ਕਿਹੜਾ ਕਾਰਨ ਹੈ ਜਿਹੜਾ ਤੇਰਾ ਹੱਜ ਪ੍ਰਵਾਨ ਹੋ ਗਿਆ?
ਤੇ ਉਹ ਸੋਚਣ ਲੱਗ ਪਿਆ, ਸੋਚਦਿਆਂ ਸੋਚਦਿਆਂ ਕਹਿੰਦਾ ਹਾਂ ਇੱਕ ਕੰਮ ਮੇਰੇ ਕੋਲੋਂ ਹੋ ਗਿਆ, ਅੱਲਾ ਨੇ ਕਰਵਾ ਲਿਆ ਸੀ। ਕੀ? ਕਹਿਣ ਲੱਗਾ ਥੋੜੇ ਦਿਨ ਹੋਏ ਮੈਂ ਆਪਣੇ ਘਰੇ ਆਇਆ, ਦੁਪਹਿਰ ਦਾ ਲੰਗਰ ਕੱਫਾ ਛਕਣ, ਤੇ ਭਾਗਾਂ ਵਾਲੀ ਘਰ ਵਾਲੀ ਕਹਿਣ ਲੱਗੀ ਭਈ ਅੱਜ ਤੇ ਘਰੇ ਹੁਣ ਸਲੂਣਾ ਕੋਈ ਨਹੀਂ, ਸਬਜ਼ੀ ਕੋਈ ਨਹੀਂ ਹੈ, ਰੁੱਖੀ ਖਾਣੀ ਪੈ ਗਈ ਹੈ ਨਹੀਂ। ਹਾਂ ਗਰੀ ਘਰਾਂ 'ਚ ਕਿਸ ਵੇਲੇ ਨਹੀਂ ਵੀ ਹੁੰਦਾ, ਅਸੀਂ ਕੋਈ ਬਾਤ ਨਹੀਂ। ਤੇ ਕਹਿਣ ਲੱਗੀ ਕੋਈ ਨਹੀਂ ਤੁਸੀਂ ਬੈਠੋ, ਹੁਣੇ ਖਵਾਉਂਦੀ ਹਾਂ, ਮੈਂ ਗੁਆਂਢਣ ਤੋਂ ਲੈ ਆਉਂਦੀ। ਇਸ ਲਈ ਗੁਆਂਢੀ ਨੂੰ ਹਮਸਾਏ ਕਿਹਾ ਜਾਂਦਾ ਹੈ, ਬਹੁਤ ਜ਼ਰੂਰੀ ਹੁੰਦਾ, ਇੱਥੇ ਲੋੜ ਨਹੀਂ ਪੈਂਦੀ। ਇੱਥੇ ਦੇ ਆਪੋ ਆਪਣੇ ਕਮਰੇ ਵੱਖੋ ਵੱਖਰੇ, ਇੱਥੇ ਦੇ ਪਿਓ ਪੋਤੀ ਜਿਹੜੇ ਗੁਆਂਢੀ ਬਣੇ ਹੁੰਦੇ ਨੇ ਉਹਦਾ ਆਪਣਾ ਕਮਰਾ, ਉਹਦਾ ਆਪਣਾ ਕਮਰਾ, ਮਾਂ ਬਾਪ ਦਾ ਕਮਰਾ ਆਪਣਾ, ਪੁੱਤ ਨੂੰਹ ਦਾ ਕਮਰਾ ਵੱਖਰਾ ਹੈ, ਨਾ ਉਹਦੇ ਮੱਥੇ ਲੱਗੇ ਨਾ ਉਹਦੇ ਮੱਥੇ ਲੱਗੇ। ਗੁਆਂਢੀਆਂ ਵਾਲੀ ਗੱਲ ਹੈ ਨਾ, ਗੁਆਂਢੀ ਤਾਂ ਫਿਰ ਕਿਸੇ ਵੇਲੇ ਆਖੇ ਲੱਗ ਜਾਣ। ਉਹ ਗੁਆਂਢਣ ਗਈ, ਗਈ ਤੇ ਲੈਣ ਵੀ ਆਮ ਪੰਜਾਬੀ ਲੋਕ ਇੱਕ ਦੂਜੇ ਤੋਂ ਕੰਧ ਉੱਪਰ ਦੇ ਵੀ ਫੜ ਲੈਂਦੇ ਨੇ, ਇਹ ਲੈਣ ਦੇਣ ਚੱਲਦਾ ਉੱਥੇ, ਉੱਥੇ ਦਾ ਰਿਵਾਜ, ਇੱਥੇ ਰਿਵਾਜ ਹੈ ਨਹੀਂ। ਚਲੀ ਗਈ, ਬੜੀ ਛੇਤੀ ਆ ਗਈ, ਦਿਨਾਂ ਟਾਈਮ ਲੱਗਣ ਲੱਗ ਗਿਆ ਆਣ ਕੇ, ਤੇ ਖਾਲੀ ਕੌਲੀ ਲੈ ਕੇ ਆ ਗਈ ਤੇ ਅੱਖਾਂ 'ਚ ਅੱਥਰੂ ਨੇ ਕਿਰਦੇ ਪਏ ਨੇ ਅੱਖਾਂ 'ਚੋਂ। ਘਰ ਵਾਲੇ ਪੁੱਛਿਆ ਹੋਇਆ ਕਿ ਤੈਨੂੰ ਕੀ ਗੱਲ ਹੋ ਗਈ, ਖਾਲੀ ਆ ਗਈ ਆ? ਕਹਿਣ ਲੱਗੀ ਖਾਲੀ ਇਸ ਲਈ ਆਈ ਆ ਤੇ ਅੱਥਰੂ ਕਿਉਂ ਨੇ ਅੱਖਾਂ 'ਚ? ਕਹਿਣ ਲੱਗੀ ਉਹਦੀ ਗੱਲ ਹੀ ਇਹੋ ਜਿਹੀ ਗੁਆਂਢਣ ਦੀ ਸੁਣ ਕੇ ਆਈ, ਉਹਦੇ ਘਰ ਵੀ ਸਬਜ਼ੀ, ਤੁਹਾਨੂੰ ਪਤਾ ਗਰੀਬੀ ਪਰਿਵਾਰ ਆਮ ਹੀ ਹੁੰਦੇ ਨੇ। ਕਹਿਣ ਲੱਗੀ ਵੀ ਮੈਂ ਉਹਦੇ ਕੋਲ ਗਈ ਜਾ ਕੇ ਆਪਣੀ ਫਰਿਆਦ ਰੱਖੀ ਵੀ ਦੇ ਤਾਂ ਕੁਛ ਹੈ, ਤੇ ਕਹਿਣ ਲੱਗੀ 5 ਦਿਨ ਹੋ ਗਏ ਨੇ ਘਰ ਵਾਲੇ ਨੂੰ ਕੋਈ ਦਿਹਾੜੀ ਨਹੀਂ ਮਿਲੀ, ਤੇ ਘਰ 'ਚ ਨਾ ਸਬਜ਼ੀ ਆਈ ਤੇ ਨਾ ਬਣੀ। ਕਹਿਣ ਲੱਗੀ ਹਾਂ ਮੈਂ ਅੱਜ ਯਤਨ ਕੀਤਾ ਹੈ ਬਾਹਰ ਵੀ, ਹੁਣ ਕੁਛ ਤੇ ਬਣਾਉਣਾ ਪੈਣਾ ਹੈ, ਇੱਕ ਮਰਿਆ ਹੋਇਆ ਖੋਤਾ ਮਿਲਿਆ, ਮੈਂ ਉਹਨੂੰ ਬਣਾਇਆ ਥੋੜ੍ਹਾ ਜਿਹਾ ਪੱਟ ਜਿਹਾ ਲਾ ਕੇ ਆਪਣੇ ਨੂੰ ਯਤਨ ਕੀਤਾ ਬਣਾਉਣ ਦਾ, ਵੀ ਖੇਤੀ ਨੂੰ ਝੁਲਕਾ ਤਾਂ ਦੇਣਾ ਨਾ, ਤੇ ਹੁਣ ਮੈਂ ਤੈਨੂੰ ਉਹ ਕਿਹੜੇ ਮੂੰਹ ਨਾਲ ਕਿਹੜੇ ਢੰਗ ਨਾਲ ਤੈਨੂੰ ਦੇ ਦੇਵਾਂ, ਉਹ ਤੇਰੇ ਦੇਣ ਵਾਲਾ ਤੇਰੇ ਖਾਣ ਵਾਲਾ ਹੈ ਹੀ ਨਹੀਂ। ਕਹਿਣ ਲੱਗੀ ਇਸ ਲਈ ਮੈਂ ਖਾਲੀ ਆ ਗਈ ਹਾਂ ਤੇ ਰੋਣਾ ਇਸ ਗੱਲ ਦਾ ਵੀ ਗਰੀਬਣੀ ਵਿਚਾਰੀ ਖਰੇ ਕਦੋਂ ਦੀ ਭੁੱਖੀ। ਪਤੀ ਨੇ ਕਿਹਾ ਫਿਰ ਇੱਦਾਂ ਕਰ ਫਿਰ ਵੀ ਚਲੋ ਕਿਸੇ ਗਰੀਬ ਦੀ ਬਾਂਹ ਫੜ ਲੈਣੀ ਚਾਹੀਦੀ ਹੈ, ਵੰਡ ਕੇ ਛਕਣ ਦਾ ਸਿਧਾਂਤ ਸਾਡਾ ਵੀ ਹੈ ਨਾ, ਉਹਨਾਂ ਦਾ ਵੀ ਹੈ। ਕਿਹੜਾ ਧਰਮ ਜਿਹੜਾ ਗੱਲ ਕਿਹਾ ਵੀ ਵੰਡ ਕੇ ਨਹੀਂ ਛਕਣਾ, ਕਿਉਂਕਿ ਧਰਮ ਹੈ ਹੀ ਦੂਜੇ ਦੇ ਕੰਮ ਆਉਣਾ, ਦੂਜੇ ਦੇ ਕੰਮ ਆਉਣ ਨੂੰ ਹੀ ਧਰਮ ਕਿਹਾ ਜਾਂਦਾ ਜੀ। ਕਹਿਣ ਲੱਗਾ ਇੱਦਾਂ ਕਰ ਵੀ ਘਰ 'ਚ ਨਾ ਫਲਾਣੇ ਫਲਾਣੇ ਥਾਂ 'ਤੇ ਕੋਈ ਮਾਇਆ ਕੋਈ ਧਨ ਪਿਆ ਹੋਇਆ, ਮੈਂ ਯਾਰ ਕਿ ਨਾ ਕਈ ਚਿਰ ਤੋਂ ਇਕੱਠਾ ਕਰਦਾ, ਕਈ ਚਿਰ ਹੋ ਗਿਆ, ਗਰੀਬ ਬੰਦੇ ਨੇ ਇਕੱਠਾ ਵੀ ਕਿੱਥੋਂ ਕਰ ਲੈਣਾ। ਮੇਰੀ ਰੀਝ ਸੀ ਵੀ ਯਾਰ ਕਿ ਮੈਂ ਹੱਜ ਜਾ ਕੇ ਆਵਾਂ, ਤੇ ਇੰਜ ਕਰ ਵੀ ਜਾ ਉਹਦੇ ਘਰ ਦਾ ਰੋਟੀ ਪੱਕ ਪੱਕ ਜੇ ਜਾ ਕੇ ਉਹਨੂੰ ਦੇ, ਮੈਂ ਫਿਰ ਇਕੱਠਾ ਕਰਕੇ ਹੱਜ ਅਗਲੇ ਸਾਲ ਕਰ ਲਊਂਗਾ। ਗਰੀਬ ਬੰਦੇ ਦੀ ਬੜਾ ਔਖਾ ਹੁੰਦਾ। ਕਹਿੰਦਾ ਹਾਂ ਮੈਂ ਉਹ ਸਾਹ ਮਾਇਆ ਉਹਦੇ ਹੱਥ ਘਰ ਘਾਲ ਦਿੱਤੀ ਸੀ, ਉਹਦੇ ਘਰ ਚੁੱਲ੍ਹਾ ਪੱਕ ਗਿਆ ਹੋਣਾ, ਹੋ ਸਕਦਾ ਇਹੀ ਮੇਰੇ ਕੋਲ ਕਿਤੇ ਕੰਮ ਨਕਾਰ ਨੇ ਅੱਲਾ ਨੇ ਕਰਵਾ ਲਿਆ, ਔਰ ਉਹਦਾ ਹੱਜ ਪ੍ਰਵਾਨ ਹੋ ਗਿਆ ਬਿਨਾਂ ਜਾਣ ਦਿਓ। ਖਿਆਲ ਕਰਿਆ ਜੇ, ਗੁਰਮਤ ਵੀ ਇਹੀ ਬਾਤ ਸਿਖਾਉਂਦੀ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਉਪਰੀ ਤੇ ਬਾਤ ਹੀ ਕੋਈ ਨਹੀਂ, ਦਸਵੰਧ ਕੱਢਣਾ ਕਦ ਲਈ ਹੈ, ਆਂਢ ਗਵਾਂਢ ਕੋਈ ਪਛੜ ਗਿਆ ਉਹ ਗੱਲ ਵੱਖਰੀ, ਵੀ ਅਸੀਂ ਲੰਗਰ ਲਾਉਂਦੇ ਹਾਂ ਰੱਜਿਆਂ ਨੂੰ ਰਜਾਉਣ ਦੇ ਲਈ, ਸੜਕਾਂ ਤੇ ਰੋਕ ਰੋਕ ਕੇ ਗੱਡੀਆਂ ਬੱਸਾਂ, ਗਰੀਬ ਆਏ ਨੂੰ ਭਾਵੇਂ ਨਾ ਹੀ ਦਈਏ ਘਰ, ਢੰਗ ਗਲਤ ਬਣਾ ਲਿਆ ਅਸਾਂ ਨੇ। ਲੋੜਵੰਦ ਦੀ ਇਮਦਾਦ, ਲੋਕਵੰਦ ਦਾ ਇਸਦਾ ਬੱਚਾ ਪੜ੍ਹਾ ਦੇਣਾ, ਹੱਜ ਹੋ ਜਾਂਦਾ ਹੈ, ਤੀਰਥ ਯਾਤਰਾ ਹੋ ਜਾਂਦੀ, ਗੁਰਦੁਆਰੇ ਜਾਣਾ ਹੋ ਜਾਂਦਾ, ਕਿਸੇ ਗਰੀਬ ਦੀ ਧੀ ਨੂੰ ਸੂਟ ਲੈ ਕੇ ਦੇ ਦੇਣਾ, ਕਿਸੇ ਨੂੰ ਬੱਚੇ ਨੂੰ ਪੜ੍ਹਾ ਦੇਣਾ, ਕਿਸੇ ਨੂੰ ਦਵਾਈ ਲੈ ਦੇਣੀ ਜੇ ਤੇਰੇ ਕੋਲ ਹੈ, ਤੇ ਉਹ ਆਪਣੇ ਆਪ ਪਹੁੰਚ ਜਾਂਦੀ ਨਿਰੰਕਾਰ ਦੇ ਦਰ ਤੇ, ਹੱਜ ਵੀ ਹੋ ਜਾਂਦਾ, ਯਾਤਰਾ ਵੀ ਹੋ ਜਾਂਦੀ ਹੈ, ਸਭ ਕੁਝ ਸਫਲਾ ਹੋ ਜਾਂਦਾ। ਧਰਮ ਦਾ ਕੰਮ ਇਹ ਹੈ, ਧਰਮ ਇਹ ਬਾਤ ਸਿਖਾਉਂਦਾ ਹੈ, ਤੇ ਕਰੇਗਾ ਉਹੀ ਨਾ ਜਿਹਦੇ ਮਨ ਵਿੱਚ ਧਰਮ ਦੀ ਬਾਤ ਹੋਏਗੀ, ਦੂਜੇ ਨੂੰ ਆਪਣਾ ਸਮਝੇਗਾ। ਜੇ ਗੁਆਂਢੀ ਨਾਲ ਈਰਖਾ ਹੀ ਚੱਲਦੀ ਰਹੀ ਵੀ ਉਹਨੇ ਗੱਡੀ ਲੈ ਆਉਂਦੀ, ਉੱਥੇ ਸੜ ਸੜ ਕੇ ਭੁੱਜ ਭੁੱਜ ਕੇ ਕੋਲੇ ਹੋ ਜਾਣਾ, ਰਹਿਣਾ ਕੱਕਣਾ ਕਿਵੇਂ ਕਰੇਗਾ? ਜੇ ਹਮਸਾਏ ਸਮਝਾਂਗੇ ਕਿ ਨਿਰੰਕਾਰ ਦੇ ਪੈਦਾ ਕੀਤੇ ਨੇ,
ਔਗਣ ਕਿਹਦੇ ਵਿੱਚ ਨਹੀਂ ਹੁੰਦੇ, ਔਗਣ ਨਾ ਵੇਖਿਆ ਕਰੋ। ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਔਗਣ ਚਲੀਏ। ਔਗਣ ਵੇਖਣੇ ਤੇ ਆਪਣੇ ਵੇਖੋ, ਗੁਆਂਢੀ ਦੇ ਨਾਂ ਵੇਖੋ, ਆਂਢ ਗੁਆਂਢ ਦੇ ਨਾਂ ਵੇਖੋ, ਭਾਈ ਆਪਣੇ ਵੇਖੋ, ਆਪਣੇ ਸਿਫਤ ਦੂਜੇ ਵਿੱਚ ਵੇਖ ਲਓ ਜਿਹਦੇ ਵਿੱਚ ਵੀ ਹੋਏ। ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਜੇ, ਐਵੇਂ ਨਿਰੰਕਾਰ ਨੂੰ ਉਲਾਮੇ ਨਾ ਦੇਈ ਜਾਓ, ਉਲਾਮੇ ਦੇਈ ਜਾਂਦੇ ਆ। ਸੱਚੇ ਪਾਤਸ਼ਾਹ ਸ਼ੁਕਰਾਨਾ ਕਰੋ, ਸ਼ੁਕਰਾਨਾ, ਸ਼ੁਕਰ ਸ਼ੁਕਰ ਕਰ। ਇਸੇ ਨੂੰ ਕਹਿੰਦੇ ਭਾਣੇ ਚ ਰਹੇ ਭਾਈ, ਜੋ ਦੇਤਾ ਉਹਦਾ ਸ਼ੁਕਰ ਕਰ। ਰਜਾ ਤੇ ਰਹਿਮਤ ਦੋ ਕੰਡੇ ਨੇ ਸਿੱਖੀ ਦੇ, ਮਨੁੱਖਤਾ ਦੇ ਕਹਿ ਲਓ। ਜੇ ਕੋਈ ਪ੍ਰਾਪਤ ਹੋ ਗਿਆ ਤੇ ਤੇਰੀ ਰਹਿਮਤ, ਜੇ ਕੋਈ ਚਲਾ ਗਿਆ ਹੱਥੋਂ ਗਵਾਚ ਗਿਆ, ਘਾਟਾ ਪੈ ਗਿਆ, ਤੇ ਕਹੋ ਜੀ ਤੇਰੀ ਰਜਾ, ਕਿੱਡਾ ਸੌਖਾ ਤਰੀਕਾ। ਨਿਰੰਕਾਰ ਨਾਲ ਝਗੜਾ ਨਹੀਂ ਜੇ ਫੱਬਦਾ, ਉਹ ਤਾਂ ਦੇਣ ਵਾਲਾ ਹੈ। ਕੋਈ ਫਕੀਰ ਰੱਬ ਦੇ ਰੰਗ ਚ ਰੰਗਿਆ ਤੁਰਿਆ ਜਾਏ ਤੇ ਉਹਦੀ ਮਨ ਦੀ ਮੌਜ ਆਈ, ਰੱਬ ਨਾਲ ਗੱਲ ਕਰਨ ਵਾਲਾ ਫੱਕਰ ਹੈ। ਕਿਤੇ ਅਸੀਂ ਵੀ ਇਹੋ ਜਿਹੇ ਹੋ ਜਾਈਏ, ਹੈ ਨੇ ਗੁਰਮਤ ਚ ਬੜੇ, ਐਸੀ ਕੋਈ ਗੱਲ ਨੀ, ਬੜੇ ਰੰਗ ਰਤੇ ਨੇ, ਸੰਗਤ ਵਿੱਚ ਬੈਠੇ ਨੇ। ਕਿਉਂਕਿ ਸੰਗਤ ਹਰ ਪ੍ਰਵਸਥੇ ਜੀ, ਉਹ ਬੜੇ ਬੜੇ ਰੰਗ ਰਤੀਆਂ ਰੂਹਾਂ ਸੰਗਤ ਚ ਬਹਿੰਦੀਆਂ ਨੇ। ਇਸ ਲਈ ਸੰਗਤ ਕਰਨ ਦਾ ਸਾਨੂੰ ਹੁਕਮ ਹੈ ਨਾ। ਉਹ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ, ਇੱਕ ਬੜੇ ਅਮੀਰ ਦਾ ਘਰ ਦਾ ਦਰਵਾਜ਼ਾ ਕਕਾਨ ਦਾ, ਅਮੀਰ ਬਾਹਰ ਆਉਂਦਾ, ਹਾਂ ਭਾਈ ਬਾਬਾ ਕੀ ਚਾਹੀਦਾ, ਮੰਗ ਕੀ ਦਵਾਂ। ਕਹਿਣ ਲੱਗਾ ਜੀ ਲੈਣਾ ਕੁਝ ਨਹੀਂ, ਨਾ ਮੇਰੀ ਮੰਗ ਹੈ ਕੁਛ। ਉਦਾਂ ਤੁਰੇ ਤੁਰੇ ਜਾਂਦੇ ਚ ਮਨ ਵਿੱਚ ਰੀਝ ਆਈ, ਤੇਰਾ ਹਾਲ ਚਾਲ ਪੁੱਛਾਂ, ਤੇ ਇੱਕ ਕੰਮ ਕਰੀ ਮੈਨੂੰ, ਮੈਂ ਰੱਬ ਕੋਲ ਚੱਲਿਆ, ਰੱਬ ਨੂੰ ਕੋਈ ਸੁਨੇਹਾ ਪਤਾ ਦੇਣਾ, ਦੱਸ ਦੇ, ਮੈਂ ਦੇ ਦੂੰਗਾ ਤੇਰਾ ਵੀ ਸੁਨੇਹਾ ਭਾਈ। ਉਹ ਰੱਜਿਆ ਪੁਰਸ਼ ਕਹਿਣ ਲੱਗਾ, ਇੱਦਾਂ ਕਰੀ ਰੱਬ ਨੂੰ ਕਵੀ ਵੀ ਮੈਨੂੰ ਬਹੁਤ ਕੁਝ ਦੇ ਦਿੱਤਾ, ਹੁਣ ਹੋਰ ਨਾ ਦੇ, ਮੇਰੇ ਕੋਲ ਸੰਭਾਲਿਆ ਹੀ ਨਹੀਂ ਜਾਂਦਾ। ਦਿੰਦਾ ਦੇ ਲੈਂਦੇ ਤੱਕ ਪਾਏ ਵਾਲੀ ਬਾਤ ਹੈ, ਸਾਡੇ ਕੋਲ ਹੁੰਦਾ ਬਹੁਤ ਕੁਝ ਹੈ। ਅਸੀਂ ਉਹ ਹੀ ਸੈਸ ਕਰੇ, ਲੱਕ ਔਰ ਧਾਵੇ ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਏ, ਸਾਡੀ ਬਿਰਤੀ ਹੈ। ਨਿਰੰਕਾਰ ਨੇ ਸਾਨੂੰ ਲੋੜ ਤੋਂ ਵੱਧ ਦਿੱਤਾ ਹੁੰਦਾ ਹੈ, ਵੇਖ ਲਓ ਆਪੋ ਬਣੇ ਕਰੀ, ਸਾਨੂੰ ਜ਼ੋਰ ਥੋੜ੍ਹੀ ਜ਼ਿਆਦਾ ਲੱਗ ਗਈ। ਖੈਰ ਚਲੋ, ਗਰੀਬ ਦੀ ਦੌੜ ਫੱਬਦੀ ਹੈ ਵੀ ਉਹਨੇ ਘਰ ਬਣਾਉਣਾ, ਉਹਨੇ ਗੱਡੀ ਲੈਣੀ, ਉਹਨੇ ਕਿਸ਼ਤਾਂ ਉਤਾਰਨੀਆਂ। ਉਹ ਜਿਹਨਾਂ ਨੇ ਦਸ ਦਾ ਵੀਹ ਘਰ ਬਣਾ ਲਏ, ਉਹਨਾਂ ਦੀ ਵੀ ਦੌੜ ਉਸੇ ਤਰ੍ਹਾਂ ਹੀ ਆ, ਉਸੇ ਤਰ੍ਹਾਂ ਛੋਟ ਵੱਟੀ ਹੋਈ। ਖੈਰ ਕੁਰਜਿਆ ਸੀ, ਰੱਬ ਨੂੰ ਕਹੀ ਮੈਨੂੰ ਹੋਰ ਨਾ ਦੇਵੇ ਦਾਤਾਂ, ਬਹੁਤ ਹੋ ਗਈਆਂ, ਬੜਾ ਹੈਰਾਨ ਹੋਇਆ ਫਕਰ। ਐਸੇ ਲੋਕ ਵੀ ਨੇ, ਥੋੜ੍ਹੇ ਅੱਗੇ ਗਿਆ ਭਿਖਾਰੀ ਟੱਕਰ ਗਿਆ, ਬੜਾ ਗਰੀਬ, ਕਹਿਣ ਲੱਗਾ ਚੱਲ ਇਹਦੀ ਵੀ ਪੁੱਛ ਲੈਂਦੇ ਹਾਂ। ਕਹਿੰਦਾ ਭਾਈ ਮੈਂ ਚੱਲਿਆ ਰੱਬ ਕੋਲ, ਰੱਬ ਨੂੰ ਕੋਈ ਦੱਸਣਾ, ਰੱਬ ਨੂੰ ਕੋਈ ਕਹਿਣਾ, ਰੱਬ ਕੋਈ ਮੰਗਣਾ, ਕੋਈ ਦੱਸ। ਕਹਿਣ ਲੱਗਾ ਮੇਰਾ ਕਲਾਮਾ ਦੇ ਦੀ ਵੀ ਮੈਨੂੰ ਭਿਖਾਰੀ ਬਣਾਤਾ ਉਹਨੇ, ਬਸ ਇੰਨਾ ਹੀ ਬੜਾ। ਉਹ ਰੋਜ਼ ਉਲਾਮੇ ਦਿੰਦਾ ਸੀ, ਉਹ ਰੱਬ ਦੇ ਕਹਿੰਦੇ ਪੇਸ਼ ਹੋਇਆ। ਗੱਲ ਕਹਿਣ ਨੂੰ, ਸਮਝਾਉਣ ਨੂੰ ਸਾਨੂੰ ਹਾਕੀਕਰਨ ਲਿਖੀ ਹੁੰਦੀ ਹੈ। ਕਹਿੰਦਾ ਆ ਬਈ ਦੱਸ। ਕਹਿਣ ਲੱਗਾ ਅੱਜ ਮੈਂ ਨਾ ਦੋ ਗੱਲਾਂ ਬੱਬਾ ਤੇਰੇ ਨਾਲ ਕਰਨ ਆਇਆ, ਕਿਸੇ ਦਾ ਸੁਨੇਹਾ ਦੇਣਾ ਹੈ। ਇੱਕ ਤੇ ਫਲਾਣਾ ਫਲਾਣਾ ਵਿਅਕਤੀ ਜਿਹੜਾ ਅਮੀਰ ਹੈ, ਜਿਹਨੂੰ ਤੂੰ ਬੜਾ ਕੁਝ ਦਿੱਤਾ ਹੈ, ਉਹ ਕਹਿੰਦਾ ਮੇਰੀਆਂ ਦਾਤਾਂ ਦੇਣੀਆਂ ਬੰਦ ਕਰ ਦੇ, ਬਹੁਤ ਹੋ ਗਿਆ। ਤੇ ਦੂਜਾ ਮੰਗਤਾ ਹੈ, ਉਹਨੇ ਲਾਮਾ ਦਿੱਤਾ ਤੇ ਮੈਨੂੰ ਰੱਬ ਨੇ ਦਿੱਤਾ ਹੀ ਕੱਖ ਨਹੀਂ। ਤੇ ਅੱਗਿਓਂ ਕਹਿੰਦਾ ਮੈਂ ਜਾ ਕੇ ਕਹਾਂਗੀ ਉਹਨਾਂ ਨੂੰ ਕੀ ਸੁਨੇਹਾ ਤੇਰੇ ਵੱਲੋਂ ਰੱਬਾ, ਕੀ ਸੁਨੇਹਾ ਮੈਂ ਜਾ ਕੇ ਦਵਾਂ ਉਹਨਾਂ ਨੂੰ, ਪੁੱਛਣਾ ਉਹਨਾਂ ਨੇ ਮੈਨੂੰ, ਮੈਂ ਵਾਅਦਾ ਕਰਕੇ ਆਇਆ। ਕਹਿਣ ਲੱਗਾ ਇੱਦਾਂ ਕਵੀ, ਜਿਹੜਾ ਕਹਿੰਦਾ ਵੀ ਮੈਨੂੰ ਦਾਤਾਂ ਦੇਣੀਆਂ ਬੰਦ ਕਰ ਦੇ, ਉਹਨੂੰ ਕਹਿ ਦੇਈ ਵੀ ਸ਼ੁਕਰਾਨਾ ਕਰਨਾ ਬੰਦ ਕਰ ਦੇ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਕਰਨਾ ਬੰਦ ਕਰ ਦੇ। ਜਿੰਨਾ ਚਿਰ ਤੱਕ ਉਹ ਸ਼ੁਕਰਾਨਾ ਕਰਨਾ ਬੰਦ ਨਹੀਂ ਕਰਦਾ, ਮੇਰੇ ਵੱਲੋਂ ਦਾਤਾਂ ਦਿੱਤੀਆਂ ਜਾਣੀਆਂ ਸ਼ੁਕਰਾਨੇ 'ਚ ਹੀ ਮਿਲਣਗੀਆਂ। ਸੱਤ ਸੱਤ ਕਰਕੇ ਮੰਨੀਏ ਜੋ ਸਾਨੂੰ ਦੇ ਦਿੰਦਾ। ਤੇ ਦੂਜੇ ਨੂੰ ਕਿਹਾ, ਕਹਿਣ ਲੱਗਾ ਮੇਰਾ ਸੁਨੇਹਾ, ਕਹਿਣ ਲੱਗਾ ਤੇਰਾ ਵਾਲਾ ਇਹ ਹੈ। ਉਹ ਕਹਿਣ ਲੱਗਾ ਵੀ ਮੈਂ ਤੇ ਸ਼ੁਕਰਾਨਾ ਨਹੀਂ ਬੰਦ ਕਰ ਸਕਦਾ। ਕਹਿਣ ਲੱਗਾ ਜੇ ਤੂੰ ਸ਼ੁਕਰਾਨਾ ਬੰਦ ਨਹੀਂ ਕਰ ਸਕਦਾ, ਤੇਰੀਆਂ ਦਾਤਾਂ ਬੰਦ ਨਹੀਂ ਹੋਣੀਆਂ। ਦੂਜੇ ਨੂੰ ਕਿਹਾ, ਉਹ ਕਹਿਣ ਲੱਗਾ ਵੀ ਤੇਰਾ ਮੈਂ ਅਲਾਮਾ ਦੇ ਦਿੱਤਾ ਸੀ, ਰੱਬ ਨੇ ਕਿਹਾ ਸੀ ਅਲਾਮੇ ਦੇਣੇ ਬੰਦ ਕਰਦੇ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਉਹ ਕਹਿਣ ਲੱਗਾ ਮੈਨੂੰ ਦਿੱਤਾ ਕੀ, ਮੈਂ ਅਲਾਮਾ ਕਿਉਂ ਨਾ ਦੇਵਾਂ।
ਹੁਣ ਬਿਰਤੀ ਆਪਣੀ ਹੈ ਉਸ ਰੱਬ ਨੂੰ ਜੇ ਤੇ ਮਿਹਣੋ ਮਿਹਣੀ ਹੋਣਾ ਹੈ ਔਲਾ ਮੌਲਾ ਵੀ ਹੋਣਾ ਤੇ ਹੋਈ ਜਾਓ ਭਾਈ ਤੇ ਜੇ ਸ਼ੁਕਰਾਨੇ ਚ ਆਉਣਾ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਆਪਣੀ ਮਰਜ਼ੀ ਅਸੀਂ ਸਭ ਕੁਝ ਹੋਣ ਦੇ ਬਾਵਜੂਦ ਉਲਾਮੇ ਦੀ ਉਹ ਤੇ ਫਕੀਰ ਸੀ ਨਾ ਉਹ ਤੇ ਮੰਗਤਾ ਸੀ ਦਿੰਦਾ ਹੋਏਗਾ ਉਲਾਮਾ ਅਸੀਂ ਚੰਗੇ ਭਲੇ ਗੁਆਂਢੀਆਂ ਵੇਖ ਕੇ ਵੀ ਉਹ ਮੇਰੇ ਤੋਂ ਮਗਰੋਂ ਆਇਆ ਤੇ ਘਰ ਦੋ ਬਣਾ ਕੇ ਬਹਿ ਗਿਆ ਰੱਬਾ ਮੈਨੂੰ ਕਿਉਂ ਨਹੀਂ ਦਿੰਦਾ ਹਾਲਾਂਕਿ ਦਿੱਤਾ ਸਭ ਕੁਝ ਹੈ ਗੁਰ ਕਿਰਪਾ ਕਰੇ ਉਹਦਾ ਪਸਾਰਾ ਬੜਾ ਵੱਡਾ ਹੈ ਇਹ ਕਹਾਣੀਆਂ ਸਾਨੂੰ ਸ਼ਬਰ ਸ਼ੁਕਰ ਵਿੱਚ ਰਹਿਣ ਤੁਰਨ ਦੀ ਯਾਦ ਸਿਖਾਉਂਦੀਆਂ ਨੇ ਕਿ ਮਹਾਤਮਾ ਦੀਆਂ ਕਈਆਂ ਹੋਈਆਂ ਬੜਾ ਘਾਲਣਾ ਵਾਲੇ ਮਹਾਂਪੁਰਖ ਹੁੰਦੇ ਨੇ ਖੈਰ ਗੁਰੂ ਪਾਤਸ਼ਾਹ ਰਹਿਮਤ ਵਰਤਾ ਰਹੇ ਨੇ ਸਾਨੂੰ ਇਹਨਾਂ ਬਾਤਾਂ ਨਾਲ ਜੋੜ ਕੇ ਨਿਰੰਕਾਰ ਦੀਆਂ ਦਾਤਾਂ ਤਹਿਤ ਸਾਨੂੰ ਸ਼ੁਕਰਾਨਾ ਕਰਨਾ ਸਿਖਾਉਂਦੇ ਨੇ ਪਰ ਜਿਹਨੇ ਸਭ ਕੁਝ ਦਿੱਤਾ ਤਦ ਸਭ ਕੁਛ ਮੈਨੂੰ ਸੌਂਪਿਆ ਸਭ ਕੁਛ ਦੇ ਮਤਲਬ ਵਿੱਚ ਸਭ ਕੁਛ ਹੀ ਆ ਜਾਂਦਾ ਨਾ ਕੋਈ ਚੀਜ਼ ਬਾਕੀ ਥੋੜ੍ਹਾ ਰਹਿੰਦੀ ਉਹਦੇ ਘਰ ਹੈ ਵੀ ਸਭ ਕੁਝ ਉਹ ਸਭ ਕੁਝ ਦਾ ਮਾਲਕ ਵੀ ਹੈ ਤੇ ਅੱਜ ਦਾ ਨਹੀਂ ਮਾਲਕ ਉਹਨੇ ਜਿਉਂ ਕਾਇਨਾਤ ਰਚੀ ਹੈ ਨਾ ਇਹ ਵੀ ਸਾਨੂੰ ਪਤਾ ਨਹੀਂ ਕਦੋਂ ਰਚੀ ਹੈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋ ਇਹੀ ਥੋੜ੍ਹਾ ਕਹਿ ਸਕਦੇ ਇਹ ਪੁਰਾਣੀ ਤਰੀਕ ਨੂੰ ਪੁਰਾਣੇ ਸਾਲ ਨੂੰ ਪੁਰਾਣੇ ਸਾਨੂੰ ਅਸੀਂ ਨਹੀਂ ਕਹਿ ਸਕਦੇ ਸਾਡੇ ਬਸ ਦੀ ਬਾਤ ਨਹੀਂ ਉਹ ਬਹੁਤ ਵੱਡੀਆਂ ਬਾਤਾਂ ਵੱਡੇ ਪਸਾਰੇ ਵੱਡੇ ਦਾ ਸਭ ਕੁਛ ਕੀਤਾ ਹੀ ਵੱਡਾ ਹੈ ਅਤੇ ਜੇ ਵੱਡੇ ਆਪ ਤੇਵਲ ਤੇਰੀ ਦਾਤ ਵੀ ਉਹਦੀ ਐਡੀ ਵੱਡੀ ਹੁਣ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਸਲੋਕ ਵਿੱਚ ਕਹਿਣ ਦਾ ਯਤਨ ਕਰ ਰਹੇ ਨੇ ਜੇ ਸਾਨੂੰ ਸਮਝ ਲੱਗ ਜਾਏ ਉਹ ਕਹਿ ਰਹੇ ਨੇ ਸਭੇ ਸਲੋਕ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਬਚਨ ਮੁਖਾਰਬਿੰਦ ਤੋਂ ਕਿਹਾ ਹੈ ਕਿੱਡੀ ਰਹਿਮਤ ਕੀਤੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀਆਂ ਤਵੀਆਂ ਨੂੰ ਤੇ ਚੁੰਮ ਲਿਆ ਦੇਗਾਂ ਵਿੱਚ ਬੈਠ ਕੇ ਸਰੀਰ ਤੇ ਛਲਣੀ ਕਰ ਲਿਆ ਪਰ ਰੱਬੀ ਕਲਾਮ ਨੂੰ ਜਿਉਂ ਦਾ ਤਿਉਂ ਸਾਡੇ ਤੱਕ ਪਹੁੰਚਾ ਦਿੱਤਾ ਧੁਰਕੀ ਬਾਣੀ ਨੂੰ ਜਿਉਂ ਦਾ ਤਿਉਂ ਸੰਪਾਦਿਤ ਕਰਕੇ ਆਡਿਟ ਕਰਕੇ ਇਹਦੇ ਵਿੱਚ ਨਕਲ ਨਾ ਹੋ ਜਾਏ ਇਹਦੇ ਵਿੱਚ ਰੜਾ ਨਾ ਹੋ ਜਾਏ ਐਸਾ ਢੰਗ ਤਰੀਕਾ ਜੁਗਤੀ ਅਪਣਾ ਕਰਕੇ ਜਿਉਂ ਦਾ ਤਿਉਂ ਜਿਹੜਾ ਲਫ਼ਜ਼ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਜਿੱਦਾਂ ਨਿਕਲਿਆ ਨਾ ਉੱਦਾਂ ਹੀ ਸਾਡੇ ਤੱਕ ਪਹੁੰਚ ਗਿਆ ਉਹੀ ਬਾਬੇ ਨਾਨਕ ਦਾ ਲਿਖਿਆ ਹੋਇਆ ਖੁਦ ਉਹਨਾਂ ਦਾ ਆਪਣਾ ਬੋਲਿਆ ਹੋਇਆ ਖੁਦ ਇਸ ਤੋਂ ਵੱਡੇ ਭਾਗ ਸਾਡੇ ਕੀ ਹੋ ਸਕਦੇ ਅਤੇ ਉਹਨਾਂ ਜ਼ਿੰਦਗੀਆਂ ਲੇਖੇ ਲਾ ਕੇ ਸਾਡੇ ਤੀਕ ਸੱਚ ਪਹੁੰਚਾਇਆ ਹੈ ਸਾਨੂੰ ਤੁਰਕੀ ਬਾਣੀ ਜਿਹਨੂੰ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਹਾ ਜਾਂਦਾ ਜਿਹਨੂੰ ਕਹਿ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਿਹੜੀ ਅੰਮ੍ਰਿਤ ਵਰਤਾਉਂਦੀ ਜਿਹੜੀ ਅੰਮ੍ਰਿਤ ਦੇ ਛੱਟੇ ਦਿੰਦੀ ਹੈ ਜਿਹੜੀ ਸਾਡੇ ਜੀਵਨ ਨੂੰ ਅੰਮ੍ਰਿਤ ਕਰ ਦਿੰਦੀ ਹੈ ਕਰੇਗੀ ਕਿਹਨੂੰ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਆਧਾਰੋ ਜਿਹੜਾ ਇਸ ਨੂੰ ਸੁਣੇਗਾ ਪੜ੍ਹੇਗਾ ਖਾਵੇਗਾ ਉਸਨੂੰ ਪਹੁੰਚਾਵੇਗਾ ਉਹਦਾ ਆਧਾਰ ਹੋਣਾ ਹੁਣ ਇੱਥੇ ਸੱਚੇ ਪਾਤਸ਼ਾਹ ਜੀ ਨਿਰੰਕਾਰ ਦੇ ਸਿਵ ਸਲਾਹ ਉਹਦੀ ਵਿਡਤਨਤਾ ਉਹਦੇ ਕੀਤੇ ਦੀ ਬਾਤ ਉਹਦੇ ਕਰਤੇ ਦੀ ਬਾਤ ਉਹਨੇ ਕੀ ਪੈਦਾ ਕੀਤਾ ਅਤੇ ਸਾਡੀ ਪਹੁੰਚ ਕਿੱਥੇ ਕੁ ਤੱਕ ਹੋਈ ਅਸੀਂ ਕਿੰਨੀਆਂ ਦੂਰਬੀਨਾਂ ਲਾ ਲਈਏ ਕਿੰਨੀਆਂ ਸੈਂਸਾਂ ਤਰੱਕੀਆਂ ਕਰ ਗਈਆਂ ਉਹ ਇਹ ਨਹੀਂ ਕਹਿ ਪਾਏ ਵੀ ਅਸਾਂ ਨੇ ਪਾ ਲਿਆ ਅਸੀਂ ਉਹਦਾ ਅੰਤ ਪਾ ਲਿਆ ਨਹੀਂ ਭਾਈ ਅੰਤ ਕਾਰਨ ਕਿਤੇ ਬੱਲਾ ਨਹੀਂ ਉਹਦੇ ਅੰਤ ਵਾਲੀ ਬਾਤ ਹੈ ਨਹੀਂ ਅਸੀਂ 12 ਗ੍ਰਹਿ ਚੁਣ ਲਏ ਧਰਤੀ ਵੇਖ ਲਈ ਚੰਦਰਮਾ ਵੇਖ ਲਿਆ ਸੂਰਜ ਵੇਖ ਲਿਆ ਥੋੜ੍ਹੇ ਬਹੁਤੇ ਤਾਰੇ ਵੇਖ ਲਿਆ ਜਿੰਨੇ ਸਾਨੂੰ ਭਾਵੇਂ ਹਜ਼ਾਰਾਂ ਕਰੋੜਾਂ 'ਚ ਦਿਖਦੇ ਨੇ ਇਹ ਕੁਛ ਵੀ ਨਹੀਂ ਇਹ ਤੋਂ ਪਰੇ ਹੋਰ ਹੋਰ ਹੋਰ ਹੋਰ ਹੋਰ ਕਿੰਨਾ ਕਹਿ ਲਓ ਉਹ ਹੋਰ ਵੱਡਾ ਹੈ ਵੱਡਾ ਕਹੀਏ ਵੱਡਾ ਹੋਇਆ ਵਾਲੀ ਬਾਤ ਜਿਹੜੀ ਹੋਰ ਕਿੰਨਾ ਵੱਡਾ ਮਰਜ਼ੀ ਕਹਿ ਲਓ ਨਹੀਂ ਸਾਡੇ ਕੋਲ ਸਾਡੇ ਜਿਹੜੇ ਨਾ ਸਾਧਨ ਸੀਮਿਤ ਜਿਹਾ ਹੈ ਨਾ ਅਸੀਂ ਵੇਖਾਂਗੇ ਸੀਮਿਤ ਭਾਵੇਂ ਦੂਰ ਬਿਨਾਂ ਲਾ ਲਈਏ ਭਾਵੇਂ ਰਾਗਟਾਂ ਦੇ ਬਹਿ ਕੇ ਗਾਉਣ ਦਾ ਜਦੋਂ ਦੋਵਾਂ ਕੋਲ ਚਲੇ ਗਏ ਤਿੰਨਾਂ ਕੋਲ ਚਲੇ ਗਏ ਚੌਂ ਕੋਲ ਚਲ ਜਾਵਾਂਗੇ ਉਹ ਤੇ ਕਰੋੜਾਂ ਅਰਬਾਂ ਸਾਡੇ ਲਫ਼ਜ਼ ਵੀ ਮੁੱਕ ਜਾਂਦੇ ਅਰਬਾਂ ਵੀ ਅਸੀਂ ਕਹਿ ਕੇ ਤਿਆਰ ਕੇ ਚੁੱਪ ਕਰ ਜਾਂਦੇ ਨਹੀਂ ਭਾਈ ਉੱਥੇ ਤੇ ਅਸੰਗ ਅਗਣਤ ਕਹਿਣਾ ਪੈਣਾ ਅਗਣਤ ਜਿਹੜੇ ਗਿਣੇ ਨਹੀਂ ਜਾ ਸਕਦੇ ਕਿੰਨੇ ਸੂਰਜ ਨੇ ਅਸੀਂ ਇੱਕ ਸੂਰਜ ਨੂੰ ਵੇਖੀ ਬੈਠੇ ਹਾਂ ਬੜਾ ਵੱਡਾ ਸੂਰਜ ਹੈ ਜੀ ਚਾਨਣ ਕਰਦਾ ਜੀ ਜੇ ਕਰਦਾ ਨਹੀਂ ਭਾਈ ਇਹੋ ਜਿਹੇ ਖਰੇ ਕਿੰਨੇ ਨੇ ਉਹ ਕਿਹਦੇ ਕੋਲੋਂ ਚਾਨਣ ਲੈ ਰਿਹਾ ਤੇ ਕਿੰਨੇ ਕੁ ਸੂਰਜ ਨੇ ਕਿੰਨੀਆਂ ਕੁ ਧਰਤੀਆਂ ਨੇ ਕਿੰਨੇ ਕੁ ਚੰਦਰਮਾ ਨੇ ਅੱਗੇ ਜਾ ਕੇ ਕੰਧ ਥੋੜ੍ਹਾ ਆ ਜਾਣੀ ਆ ਤਾਰੇ ਦੇਖਦੇ ਅੱਗੇ ਕੰਧ ਆ ਗਈ ਨਹੀਂ ਭਾਈ
ਉਹ ਹੋਰ ਅਗਾਂਹ ਹੋਰ ਅਗਾਂਹ ਹੋਰ ਅਗਾਂਹ ਇੱਦਾਂ ਹੀ ਤੁਰਿਆ ਜਾਣਾ, ਇੱਦਾਂ ਹੀ ਆਕਾਸ਼ ਤੁਰਿਆ ਜਾਣਾ। ਇਸ ਲਈ ਉਹਦਾ ਅੰਤ ਪਾਉਣ ਵਾਲੀ ਗੱਲ ਨਹੀਂ। ਹਾਂ, ਉਹਦੇ ਨਿਯਮ ਨੂੰ ਸਮਝੋ, ਉਹਦੇ ਹੁਕਮ ਨੂੰ ਸਮਝੋ, ਉਹਦੇ ਪਛਾਣੋ। ਉਹਨੇ ਪਾਣੀ ਕਾਹਦੇ ਲਈ ਪੈਦਾ ਕੀਤਾ, ਧਰਤੀ ਕਾਹਦੇ ਲਈ ਪੈਦਾ ਕੀਤੀ, ਸਾਨੂੰ ਜੋ ਜੋ ਚਾਹੀਦਾ ਸਭ ਕੁਝ ਉਹਨੇ ਪੈਦਾ ਕੀਤਾ। ਅਸੀਂ ਗੰਧਲਾ ਕਰ ਲਈਏ ਪਾਣੀ, ਸਾਡੀ ਕਮਜ਼ੋਰੀ। ਅਸੀਂ ਧਰਤੀ ਤੋਂ ਲੜ ਲੜ ਮਰ ਜਾਈਏ, ਸਾਡੀ ਕਮਜ਼ੋਰੀ ਉਹਦੀ ਨਹੀਂ। ਉਹਨੇ ਨਾ ਹਵਾ ਵੰਡੀ ਹੈ, ਨਾ ਪਾਣੀ ਵੰਡਿਆ, ਨਾ ਉਹਨੇ ਧਰਤੀ ਵੰਡੀ ਹੈ, ਅਸੀਂ ਵੰਡੀ ਹੈ। ਸੂਰਜ ਦੀਆਂ ਕਿਰਨਾਂ ਅਮੀਰ ਲਈ ਵੀ ਉਹੋ ਨੇ, ਗਰੀਬ ਲਈ ਉਹ, ਹਵਾ ਵੀ ਸਾਰਿਆਂ ਲਈ ਇੱਕੋ ਜਿਹੀ, ਪਾਣੀ ਵੀ ਸਾਰਿਆਂ ਲਈ ਇੱਕੋ ਜਿਹਾ, ਧਰਤੀ ਵੀ ਸਭ ਦੀ ਇੱਕੋ ਜਿਹੀ। ਕਿਉਂਕਿ ਨਿਰੰਕਾਰ ਦਾ ਹੈ ਸਭ ਕੁਝ, ਅਸੀਂ ਵੀ ਨਿਰੰਕਾਰਦੇ ਹਾਂ, ਜਿਹੜੇ ਸਮਝ ਲੈਂਦੇ ਨੇ ਉਹਨਾਂ ਦੀ ਬਾਤ। ਇੱਥੇ ਮੇਰੇ ਮਾਲਕ ਜ਼ਿਕਰ ਕਰਦੇ ਨੇ ਸਾਰੀਆਂ ਚੀਜ਼ਾਂ ਦਾ। ਅਸਲ 'ਚ ਇਹਨੂੰ ਸਮਝਣ ਲਈ ਨਾ ਆਖਰੀ ਪੰਕਤੀ ਪਹਿਲਾਂ ਪੜ੍ਹ ਲਈਏ ਤਾਂ ਥੋੜ੍ਹੀ ਜਿਹੀ ਠੀਕ ਰਹੇਗੀ। ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ, ਆਇਆ ਮਕਸਦ। ਹੁਣ ਆਖ ਆਖ ਕੇ ਕਹਿ ਕਹਿਣ ਵਾਲੇ, ਉਹਦੇ ਬਾਬਤ ਦੱਸਣ ਵਾਲੇ, ਇਕੱਥ ਦੀ ਕਹਾਣੀ ਕਰਨ ਵਾਲੇ, ਇੱਕ ਪਾਸੇ ਕਿਹਾ ਗਿਆ ਇਕੱਥ। ਇਕੱਥ ਤੋਂ ਮਤਲਬ ਜਿਹੜਾ ਕਥਿਆ ਨਾ ਜਾਏ, ਜਿਹੜਾ ਕਿਹਾ ਨਾ ਜਾਏ। ਤੇ ਇੱਕ ਪਾਸੇ ਕਿਹਾ ਕੱਥ, ਕੀ ਕਰੋ ਕਹਾਣੀ। ਉਸ ਇਕੱਥ ਦੀ ਕਹਾਣੀ ਕਰਨੀ ਸਾਡਾ ਫਰਜ਼ ਹੈ, ਜਿੰਨੀ ਕਹੀ ਜਾਏ। ਔਰ ਜਿੰਨੀ ਕਹੀ ਗਈ ਹੈ ਵੀ ਥੋੜ੍ਹੀ ਹੈ, ਉਹਦੇ ਬਾਬਤ ਸਾਰਾ ਕੁਝ ਨਹੀਂ ਕਿਹਾ ਜਾ ਸਕਦਾ, ਸਾਰਾ ਕੁਝ ਨਹੀਂ ਸੁਣਿਆ ਜਾ ਸਕਦਾ, ਸਾਰਾ ਕੁਝ ਨਹੀਂ ਵੇਖਿਆ ਜਾ ਸਕਦਾ। ਇੱਥੇ ਮਤਲਬ ਕਿ ਸਭੇ ਰਾਤੀ ਸਭ ਦੇਹ, ਕਿੰਨੀਆਂ ਰਾਤਾਂ, ਕਿੰਨੇ ਦਿਨ ਅੱਜ ਤੱਕ ਬਣ ਗਏ, ਸਾਡੀ ਕੋਈ ਗਿਣਤੀ ਬਿਣਤੀ ਹੈ? ਅਸੀਂ ਯੁੱਗ ਬਣਾ ਲਏ, ਵੱਧ ਤੋਂ ਵੱਧ ਚਾਰ ਯੁੱਗ ਬਣਾ ਲਏ। ਵੱਡੇ ਤੋਂ ਵੱਡਾ ਸਾਡਾ ਮਾਪ ਯੁੱਗ ਹੈ, ਯੁੱਗਾਂ ਦੀ ਫਿਰ ਚੌਕੜੀ ਕਹਿ ਦੇਵਾਂਗੇ। ਅਤੇ ਯੁੱਗਾਂ ਦਾ ਵੀ ਤਾਂ ਕਿਤੇ ਸ਼ੁਰੂਆਤ ਹੋਈ ਹੈ ਨਾ, ਅਸੀਂ ਕੀਤੀ ਹੈ ਅੰਦਾਜ਼ੇ ਜੇ ਲਾ ਲਾ ਕੇ, ਬੰਦੇ ਨੇ ਕੀਤੀ ਹੈ ਨਾ। ਉਹ ਤੋਂ ਪਹਿਲਾਂ ਕੀ ਸੀ? ਆਦਿ ਸੱਚ, ਯੁਗਾਦਿ ਸੱਚ। ਯੁਗਾਂ ਦੇ ਆਦਿ ਵਿੱਚ ਵੀ ਸੱਚ ਸੀ, ਯੁਗਾਂ ਤੋਂ ਬਹੁਤ ਪਹਿਲਾਂ। ਕਿੰਨਾ ਪੁਰਾਣਾ? ਚਿੱਥ ਵਾਲਣਾ ਜੋਗੀ ਜਾਣੇ ਰੁੱਤਮਾ ਨਾ ਕੋਈ, ਨਹੀਂ ਕਹਿਣ ਵਾਲੀ ਬਾਤ। ਉਹਦਾ ਅੰਤ ਪਾਉਣਾ ਜਾਂ ਉਹਦੇ ਬਾਬਤ ਪੂਰਨ ਤੌਰ 'ਤੇ ਕਹਿਣਾ, ਉਹਦੀ ਗਿਣਤੀ ਮਿਣਤੀ ਕਰ ਲੈਣੀ, ਸਾਡੇ ਸਹੀ ਨਾ। ਅਸੀਂ ਜਿੱਥੇ ਤੱਕ ਕਹਿ ਲਾਂਗੇ, ਗਿਣਦੇ ਗਿਣਦੇ ਕਿਤੇ ਚੱਲ ਜਾਂ, ਖੀਰ ਜਾ ਕੇ ਸਾਨੂੰ ਕਹਿਣਾ ਅਗਣਤ, ਬਸ ਆਖਰੀ ਲਗ। ਇਸਲਾਮ ਵਾਲਿਆਂ ਦੇ ਦੋਲਭ 'ਚ ਬੜੇ ਪਿਆਰੇ ਨੇ, ਅਵਲ ਪਹਿਲਾ ਅਤੇ ਆਖਰ ਅਖੀਰਲਾ। ਉਹ ਅੱਲਾਹ ਨੂੰ ਕਹਿੰਦੇ ਨੇ ਅਵਲ ਹੈ ਉਹ, ਆਖਰ ਹੈ ਉਹ, ਅਖੀਰ ਹੈ। ਠੀਕ ਹੈ, ਹੋਸੀ ਵੀ ਸੱਚ, ਆਦਿ ਵੀ ਸੱਚ ਹੈ ਅਤੇ ਹੋਸੀ ਵੀ ਸੱਚ ਹੈ। ਬਾਤ ਸਾਰੇ ਧਰਮਾਂ ਦੀ, ਕਿਉਂਕਿ ਸੱਚ ਜਿਹੜਾ ਉਹ ਸੱਚ ਹੀ ਹੋਣਾ ਹੈ। ਝੂਠ ਕਈ ਤਰ੍ਹਾਂ ਦਾ ਹੋ ਸਕਦਾ, ਸੱਚ ਇੱਕੋ ਤਰ੍ਹਾਂ ਦਾ ਹੁੰਦਾ ਹੈ। ਝੂਠ ਦੇ ਤਾਂ ਕਈ ਰੰਗ ਅਤੇ ਕਈ ਪਰਤਾਂ ਖੁੱਲਦੀਆਂ ਖੁੱਲਦੀਆਂ ਖੁੱਲਦੀਆਂ, ਗਾਂਹ ਤੋਂ ਗਾਂਹ ਝੂਠ ਦੇ ਵਿੱਚ ਝੂਠ, ਝੂਠ ਦੇ ਵਿੱਚ ਝੂਠ। ਕਿੰਨੇ ਬੋਲੋ ਫਿਰ ਝੂਠ ਨੇ, ਫਿਰ ਝੂਠ ਹੀ ਰਹਿਣਾ। ਇੱਥੇ ਮਾਲਕ ਉਸ ਨਿਰੰਕਾਰ ਦੀ ਜਿਹੜੀ ਹੈ ਬੇਅੰਤਤਾ, ਬੇਅੰਤਤਾ ਬਿਨਾਂ ਅੰਤ ਦਿਓ, ਅੰਤ ਵਾਲੀ ਚੀਜ਼ ਤਾਂ ਹੋਰ ਸ਼ੁਰੂ ਹੋ ਗਈ, ਇੱਥੋਂ ਸ਼ੁਰੂ ਇੱਥੇ ਖਤਮ ਹੋ ਗਈ, ਮਤਲਬ ਸੀਮਤ ਹੋ ਗਈ ਨਾ। ਨਿਰੰਕਾਰ ਸੀਮਤ ਹੈ, ਅਥਾਹ ਹੈ। ਅਥਾਹ ਤਾਂ ਮਤਲਬ ਜਿਹੜਾ ਹਾਥ ਨਾ ਪਾਇਆ ਜਾ ਸਕੇ, ਜਿਸ ਨੂੰ ਮਿਣ ਕੇ ਤੋਲ ਕੇ ਵੇਖ ਕੇ ਦੱਸਿਆ ਜਾ ਸਕੇ। ਉਹ ਤਾਂ ਕਿਸੇ ਮਿਣਤੀ 'ਚ ਆ ਗਿਆ, ਤੋਲਿਆ ਗਿਆ, ਕਿਲੋਮੀਟਰ ਮਿਣ ਲਏ, ਯੁੱਗ ਮਿਣ ਲਏ, ਪ੍ਰਕਾਸ਼ ਦੇ ਸਾਲ ਗਿਣ ਲਏ, ਵੀ ਬਿਜਲੀ ਇੱਕ ਸਕਿੰਟ 'ਚ ਇੰਨੀ ਦੂਰ ਜਾਂਦੀ ਹੈ, ਇੱਕ ਸਾਲ 'ਚ ਇੰਨੀ ਦੂਰ ਜਾਏਗੀ, ਅਤੇ ਇੰਨੇ ਸਾਲਾਂ 'ਚ ਪੁਰਾਣੇ ਗ੍ਰਹਿ ਤੱਕ ਪਹੁੰਚ ਜਾਂਗੇ ਅਸੀਂ, ਅਤੇ ਸਾਡੀਆਂ ਮਿਣਤੀਆਂ ਫਿਰ ਵੀ ਕੁਛ ਵੀ ਨਹੀਂ। ਬਸ ਇੱਥੇ ਸੱਚੇ ਪਾਤਸ਼ਾਹ ਵੀ ਗੱਲ ਕਰ ਰਹੇ ਨੇ। ਹੁਣ ਜੇ ਦਿਨ ਰਾਤਾਂ ਦੀ ਗਿਣਤੀ ਕਰੀਏ ਤਾਂ ਸਾਡੇ ਸਭੇ ਰਾਤੀ ਸਭ ਦੇਹ ਸਭ ਥਿੱਥੀ ਸਭ ਵਾਰ, ਥਿੱਤਾਂ ਦੀ ਗਿਣਤੀ ਕਿੰਨੀ ਕੁ ਹੋਏਗੀ, ਸਭ ਵਾਰ ਕਿੰਨੇ ਕੁ ਹੋਏ ਨੇ। ਇਹ ਵੀ ਸੱਤ ਅਸੀਂ ਬਣਾ ਲਏ, ਅਸੀਂ ਅੱਠ ਵੀ ਬਣਾ ਸਕਦੇ ਹਾਂ, ਵੀਹ ਵੀ ਬਣਾ ਸਕਦੇ, ਤਾਂ ਸਾਡੇ ਵਾਸਤੇ ਹੈ ਨਾ। ਰੱਬ ਨੇ ਥੋੜ੍ਹੇ ਬਣਾ ਕੇ ਭੇਜੇ ਵੀ ਵਾਰ ਸੱਤ ਹੀ ਹੋਣੇ। ਹਾਂ, ਦਾਨੇ ਪੁਰਸ਼ਾਂ ਨੇ ਕੋਈ ਢੰਗ ਤਰੀਕਾ ਲੱਭਿਆ ਵੀ ਇੰਨੇ ਕੁ ਨਾਲ ਗੱਲ ਬਣ ਜਾਂਦੀ, ਉਹਨਾਂ ਨੇ ਆਪਣੇ ਢੰਗ ਨਾਲ ਮਿਲਣ ਦਾ ਯਤਨ ਕੀਤਾ, ਸਮੇਂ ਨੂੰ ਮਿਲਣ ਦਾ ਹੀ ਤਰੀਕਾ ਹੈ, ਹੋਰ ਕੋਈ ਗੱਲ ਨਹੀਂ ਖਾਸ।
ਗੁਰੂ ਪਾਤਸ਼ਾਹ ਕਹਿ ਰਹੇ ਨੇ ਹੁਣ ਫਿਰ ਅਸੀਂ ਦਿਨ ਮਿਹਤ ਲਏ, ਅਸੀਂ ਨਾਮ ਵੀ ਰੱਖ ਦਿੱਤੇ, ਫਿਰ ਉਹਦੇ ਵਿੱਚੋਂ ਆਪੇ ਲੱਭ ਲਵੇ ਆਹ ਵਾਰ ਬੜਾ ਚੰਗਾ, ਆਹ ਵਾਰ ਬੜਾ ਮਾੜਾ, ਇਹ ਅਸੀਂ ਮਿਹਤ ਲਏ। ਮੰਗਲਵਾਰ ਲੋਹਾ ਨਹੀਂ ਖਰੀਦਣਾ ਜੀ, ਮੈਂ ਜਦੋਂ ਗੱਡੀ ਖਰੀਦੀ ਮਾਲਕ ਨੇ ਦਿੱਤੀ ਹੈ, ਮੈਂ ਸਕੂਟਰ ਖਰੀਦਿਆ ਤੇ ਮੰਗਲਵਾਰ, ਗੱਡੀ ਖਰੀਦੀ ਤੇ ਮੰਗਲਵਾਰ, ਕੋਈ ਰਸ਼ ਨਹੀਂ। ਉਹ ਕਹਿਣ ਵੀ ਕੱਲ੍ਹ ਨੂੰ ਲੈ ਜਾਓ, ਬੁੱਧਵਾਰ ਲੈ ਕੇ ਜਾਓ, ਮੈਂ ਨਹੀਂ ਕੋਈ ਆਉਣ ਦਿਓ। ਚੰਗੇ ਮਾੜੇ ਵਾਰ ਮਿਥ ਲਏ, ਚੰਗੀਆਂ ਥਿੱਥਾਂ ਮਿਥ ਲਈਆਂ, ਆਹ ਦਿਨ ਚੰਗੇ ਨਹੀਂ, ਆਹ ਦਿਨ ਮਾੜੇ ਨੇ, ਆਹ ਘੜੀ ਚੰਗੀ ਨਹੀਂ, ਆਹ ਮਹੂਰਤ ਚੰਗਾ ਨਹੀਂ, ਇਹ ਛੋਟੀਆਂ ਛੋਟੀਆਂ ਗੱਲਾਂ 'ਚ ਐਸੇ ਉਲਝੇ ਹਾਂ ਅਸੀਂ। ਅਤੇ ਜਿਨ੍ਹਾਂ ਨੇ ਸਾਨੂੰ ਉਲਝਾਇਆ ਉਹਨਾਂ ਨੂੰ ਸਿਆਣੇ ਕਹਿੰਦੇ। ਹੱਦ ਹੋ ਗਈ, ਇਧਰੋਂ ਮੂਰਖ ਹੋਰ ਕੀ ਹੋ ਸਕਦਾ, ਚੰਗੇ ਮਾੜੇ ਕਰੀ ਜਾਏ ਉਹਨੂੰ ਅਸੀਂ ਸਿਆਣਾ ਕਹਿ ਦਿੰਦੇ ਹਾਂ। ਉਹ ਡਾਕਟਰ ਕੋਲ ਚਲੀ ਗਈ ਨਾ ਦਵਾ ਲੈਣ ਬੀਬੀ, ਅਤੇ ਡਾਕਟਰ ਨੂੰ ਦੱਸਣ ਲੱਗ ਪਈ ਮੈਨੂੰ ਆਹ ਬਿਮਾਰੀ ਆ। ਮੈਂ ਸਿਆਣਿਆਂ ਕੋਲ ਵੀ ਗਈ ਸਾਂ, ਪੁਰਾਣੇ ਸਿਆਣੇ ਕੋਲ ਗਈ, ਫਿਰ ਕਹਿੰਦੀ ਫਿਰ ਹੁਣ ਕੌੜੇ ਕੋਲ ਕੀ ਲੈਣ ਆ ਗਈ। ਅਸੀਂ ਉਹਨਾਂ ਨੂੰ ਸਿਆਣੇ ਕਹਿੰਦੇ ਜਿਹਨਾਂ ਚੰਗੇ ਭਲੇ ਵਾਰਾਂ ਨੂੰ ਬਦਲ ਕੇ ਰੱਖਦਾ, ਵੀ ਇਹ ਚੰਗਾ ਇਹ ਵੰਡਦਾ, ਵੀ ਇਸ ਵਾਰ ਆਹ ਨਹੀਂ ਕਰਨਾ, ਇਸ ਵਾਰ ਆਹ ਨਹੀਂ ਕਰਨਾ, ਆਹ ਵਾਰ ਨਹੀਂ ਚੰਗਾ, ਥਿੱਤ ਨਹੀਂ ਚੰਗੀ। ਇਹ ਗਿਣਤੀਆਂ ਮਿਣਤੀਆਂ ਸਾਡੀਆਂ ਨੇ, ਨਿਰੰਕਾਰ ਦੀਆਂ ਨੇ। ਬੁੱਤਾ ਸਾਰ ਨੂੰ ਠੀਕ ਹੈ, ਪਰ ਚੰਗੇ ਮਾੜੇ ਕਹਿਣਾ ਸਾਡੇ ਵਾਸਤੇ। ਚੰਗੀ ਤਾਂ ਉਹ ਰੁੱਤ ਹੈ ਜਦੋਂ ਨਿਰੰਕਾਰ ਚੇਤੇ ਆ ਜਾਏ, ਚੰਗਾ ਉਹ ਵਾਰ ਜਦੋਂ ਨਿਰੰਕਾਰ ਚੇਤੇ ਆ ਜਾਏ, ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਏ, ਉਹ ਘੜੀ ਚੰਗੀ ਹੈ। ਸਭੇ ਰੁੱਤੀ ਚੰਗੀਆਂ ਵੀ ਹੋ ਸਕਦੀਆਂ, ਸਭੇ ਦਿਨ ਵੀ ਚੰਗੇ ਹੋ ਸਕਦੇ, ਪਰ ਜਦੋਂ ਜੁੜਾਂਗੇ ਸੱਚ ਨਾਲ ਜੁੜਾਂਗੇ ਤਾਂ ਫਿਰ ਤਾਂ ਮੌਜਾਂ ਹੀ ਮੌਜਾਂ, ਫਿਰ ਤਾਂ ਬੇਸ਼ਤ ਹੀ ਬੇਸ਼, ਫਿਰ ਸਵਰਗ ਹੀ ਸਵਰਗ ਹੈ, ਫਿਰ ਚੰਗਾ ਹੀ ਚੰਗਾ, ਮਾੜਾ ਤਾਂ ਹੈ ਹੀ ਕੋਈ। ਕਿਉਂਕਿ ਨਿਰੰਕਾਰ ਦੀ ਪੈਦਾ ਕੀਤੀ ਹੋਈ ਚੀਜ਼ ਕੋਈ ਮਾੜੀ ਹੋ ਹੀ ਨਹੀਂ ਸਕਦੀ, ਕਿਉਂ ਮਾੜਾ ਪੈਦਾ ਕਰੇਗਾ, ਮਾੜੀ ਫੈਕਟਰੀ ਥੋੜ੍ਹਾ। ਉਹਨਾਂ ਨੇ ਕਿੰਨਾ ਵੱਡਾ ਖਲਾਰਾ ਖਲਾਰਿਆ ਸਾਡੇ ਵਾਸਤੇ, ਬਾਤ ਨਹੀਂ ਗਿਣਤੀ ਮਿਣਤੀ ਕਰਨ ਲੱਗੀ। ਇਹ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਸਭ ਰਾਤੀ ਸਭ ਦੇ ਸਭ ਸਿੱਤੀ ਸਭ ਵਾਰ, ਸਭੇ ਰੁੱਤੀ, ਸਾਰੀਆਂ ਰੁੱਤਾਂ ਜਿੰਨੀਆਂ ਕਿ ਅਸੀਂ ਛੇ ਬਣਾ ਲਈਆਂ, ਕੋਈ ਅੱਠ ਕਹੀ ਜਾਂਦਾ, ਕੋਈ ਚਾਰ ਕਹੀ, ਕੋਈ ਦੋ, ਚਲੋ ਤਰੀਕਾ ਹੈ ਸਾਡਾ। ਸਭੇ ਰੁੱਤੀ ਮਾਹ, ਸਭ ਬਾਰਾਂ ਮਾਹ ਬਣਾ ਲਏ ਆਪਣੀ ਜ਼ਿੰਦਗੀ।

ਧਰਤੀਆਂ ਬ੍ਰਹਿਮੰਡ ਚ ਹੋਣਗੀਆਂ। ਇੱਕ ਬ੍ਰਹਿਮੰਡ ਦੀ ਗੱਲ ਕਰਾਂਗੇ ਅਸੀਂ ਨਾ, ਇਹ ਬ੍ਰਹਿਮੰਡ ਵੀ ਕਰੋੜਾਂ ਅਰਬਾਂ ਨੇ। ਸਭੇ ਪਾਣੀ ਪੌਣ ਸਭ ਸਾਰੀਆਂ ਹਵਾਵਾਂ ਦੀ ਅਸੀਂ ਗਿਣਤੀ ਮਿਣਤੀ ਕਰ ਸਕਦੇ ਹਾਂ ਕਿੰਨੀ ਕੁ ਹੈ। ਕਦ ਲਈ ਪੈਦਾ ਕੀਤੀ ਸਾਨੂੰ ਪਤਾ ਲੱਗ, ਸਾਡੇ ਲਈ ਅਸੀਂ ਕਹਿੰਦੇ ਇਨਸਾਨ ਲਈ ਪੈਦਾ ਕੀਤੀ। ਹਰ ਜੀਵ ਲਈ ਲੋੜ ਹੈ, ਜੀਵਨ ਲਈ ਅੱਗ ਬਲਣ ਲਈ ਵੀ ਇਹਦੀ ਲੋੜ ਹੈ, ਗੱਡੀਆਂ ਮੋਟਰਾਂ ਚੱਲਣ ਲਈ ਵੀ ਹਵਾ ਦੀ ਲੋੜ ਹੈ, ਉਹ ਤਨਕਾਰ ਜਾਣਦਾ ਹੈ। ਸਭੇ ਪਾਣੀ ਪੌਣ ਸਭ, ਪਾਣੀ ਕਿੰਨਾ ਪੈਦਾ ਕਰਦਾ, ਜੇ ਆਖੀ ਪੀਣ ਲਈ ਪਾਣੀ ਹੈ ਜੀਵਾਂ ਦੇ, ਉਹਦੇ ਤੋਂ ਕਈ ਗੁਣਾ ਵੱਧ, ਕਈ ਗੁਣਾ। ਧਰਤੀ ਇਕੱਲੀ ਦੀ ਗੱਲ ਕਰੀਏ ਨਾ, ਬਾਕੀ ਬ੍ਰਹਿਮੰਡਾਂ ਦੀ ਆਪਾਂ ਗੱਲ ਨਾ ਹੀ ਕਰੀਏ। ਚੌਥਾ ਹਿੱਸਾ ਧਰਤੀ ਤੇ ਤਿੰਨ ਹਿੱਸੇ ਪਾਣੀ ਹੈ। ਜੇ ਮਾਲਕ ਚਾਹੇ ਉਹਨੂੰ ਪਿਓਰ ਦੀ ਰਿੜਕਦਾ ਹੈ ਤੇ ਪਾਣੀ ਵਿੱਚ ਖੁਰ ਜਾਏਗੀ ਮਿੱਟੀ, ਇੰਨੀ ਕੀ ਹੈ ਤੇ ਗਾਰਾ ਹੋ ਜਾਏਗਾ ਸਾਰਾ, ਗਾਰਾ ਵੀ ਪਤਲਾ। ਨਿਰੰਕਾਰ ਨੇ ਪਾਣੀ ਪੈਦਾ ਕੀਤਾ ਜੀਵਾਂ ਲਈ, ਇਕੱਲਾ ਇੱਥੇ ਸਮੁੰਦਰ ਥੋੜਾ ਭਰਿਆ ਪਿਆ ਹੈ। ਉਹਨੇ ਵੇਖਿਆ ਵੀ ਮੇਰੇ ਜੀਵਾਂ ਨੂੰ ਲੋੜ ਹੈ, ਮੇਰੇ ਦਰਖਤਾਂ ਨੂੰ ਲੋੜ ਹੈ, ਤੇ ਬੱਦਲ ਦੀ ਸੇਵਾ ਲੱਗ ਗਈ। ਬੱਦਲ ਨਿਰੰਕਾਰ ਦੇ ਸੂਰਜ ਨੇ ਪੈਦਾ ਕੀਤਾ, ਤਪਸ਼ ਨਾਲ ਪਾਣੀ ਉੱਡਿਆ, ਉੱਡ ਕੇ ਤੇ ਤਾਂ ਗਿਆ ਉੱਤੇ ਜਾ ਕੇ ਕੁਦਰਤ ਦੇ ਨਿਯਮ ਮੁਤਾਬਕ ਠੰਡਾ ਹੋ ਗਿਆ, ਉੱਥੋਂ ਪਾਣੀ ਬਣ ਕੇ ਵਰ ਗਿਆ, ਬਰਫ਼ ਬਣ ਕੇ ਪਹਾੜਾਂ ਤੇ ਜੰਮ ਗਿਆ। ਫਿਰ ਸੂਰਜ ਦੀ ਤਪਸ਼ ਨਾਲ ਸਾਰਾ ਪਾਣੀ ਸਾਰਾ ਸਾਲ ਦਰਿਆਵਾਂ ਚ ਵਗਦਾ ਰਿਹਾ, ਹਰ ਥਾਂ ਉੱਚੇ ਨੀਵੇਂ ਥਾਂ ਤੇ ਪਾਣੀ ਪਹੁੰਚਾ ਤਾ। ਕਿੱਡਾ ਵੱਡਾ ਪ੍ਰਬੰਧ ਹੈ ਨਿਰੰਕਾਰ। ਇਸ ਧਰਤੀ ਦੀ ਇਕੱਲੇ ਦੀ ਗੱਲ ਕਰੀਏ, ਇਕੱਲੀ ਧਰਤੀ ਦੀ ਕੋਰੇ ਇੰਨੀਆਂ ਕਿੰਨੀਆਂ ਕੁ ਧਰਤੀਆਂ ਅਰਬਾਂ ਖਰਬਾਂ ਚ ਹੋਣਗੀਆਂ, ਕਿੰਨੇ ਮੁਲਕ ਹੋਣਗੇ, ਕਿੰਨੇ ਜੀ ਹੋਣਗੇ, ਕੋਈ ਗਿਣਤੀ ਮਿਣਤੀ ਸਾਡੇ ਵੱਸ ਦੀ ਬਾਤ ਨਹੀਂ। ਇਹ ਵੱਡੇ ਕਾ ਕੀ ਹੈ ਸਭ ਕੁਛ, ਉਹ ਨਿਰੰਕਾਰ ਕਰਨ ਵਾਲਾ ਹੈ, ਪੂਰਾ ਹੈ। ਸਭ ਅਗਨੀ ਪਾਤਾਲ, ਸਾਰੀ ਤਰ੍ਹਾਂ ਦੀ ਅਗਨੀ ਪਾਤਾਲ ਭਰੇ ਪਏ ਖਜ਼ਾਨਿਆਂ ਦੇ ਨਾਲ। ਸਭੇ ਪੁਰੀਆਂ, ਸਾਰੇ ਸ਼ਹਿਰ, ਖੰਡ ਸਭ, ਸਾਰੇ ਜਿੰਨੇ ਨੌ ਖੰਡ ਕਿਹਾ ਜਾਂਦਾ ਧਰਤੀ ਦੇ ਨੇ, ਵੱਖੋ ਵੱਖਰੇ ਦੀਪ ਮੰਨੇ ਗਏ ਨੇ। ਸਭ ਲੋਹ ਲੋਹ ਆਕਾਰ, ਸਾਰੀਆਂ ਧਰਤੀਆਂ ਤੇ ਸਾਰੇ ਆਕਾਰ ਜਿੰਨੇ ਤੁਸੀਂ ਅਸੀਂ ਜਿੰਨੇ ਜੀਵਾਂ ਦੇ ਆਕਾਰ ਨੇ ਸਾਰੇ, ਇਹਨਾਂ ਦੀ ਗਿਣਤੀ ਮਿਣਤੀ ਉਹ ਕਰ ਸਕਦਾ। ਪਰ ਇੱਕ ਇੱਕ ਜੀਵ ਦਾ ਸੁਭਾਅ ਵੱਖੋ ਵੱਖਰਾ, ਉਹਦਾ ਢੰਗ ਤਰੀਕਾ ਵੱਖਰਾ, ਮਨੁੱਖ ਨਾਲ ਮਨੁੱਖ ਨਹੀਂ ਰਲਦਾ, ਚਿਹਰੇ ਨਾਲ ਚਿਹਰਾ ਨਹੀਂ ਰਲਦਾ, ਫਿੰਗਰ ਪ੍ਰਿੰਟ ਨਾਲ ਫਿੰਗਰ ਪ੍ਰਿੰਟ ਨਹੀਂ ਰਲਦੇ, ਅੱਖ ਨਾਲ ਅੱਖ ਨਹੀਂ ਰਲਦੀ। ਕਿਆ ਬਾਤ ਹੈ ਯਾਰ, ਕਿਆ ਬਾਤ ਦੰਕਾਰ ਦੀ ਹੈ ਨਾ ਬਸਮਾਤ ਦੀ ਅਵਸਥਾ। ਇੰਨਾ ਕੁਝ ਹੈ ਉਹਦਾ ਅੰਤ ਅੰਤ ਪਾਉਣ ਵਾਲੀ ਬਾਤ ਹੈ ਨਹੀਂ ਸਾਡੇ ਵਸਤੀ ਬਾਤ। ਕਹਿਣ ਲੱਗੇ ਹੁਕਮ ਨਾ ਜਾ ਪੇਖਿਆ ਤੇੜਾ, ਇਹ ਨਹੀਂ ਪਤਾ ਲੱਗਦਾ ਉਹਦਾ ਹੁਕਮ ਕਿੱਡਾ ਹੈ, ਕਿੱਥੇ ਕਿੱਥੇ ਵਰਦੇ ਆ, ਉਹਦੇ ਹੁਕਮ 'ਚ ਕੀ ਹੋ ਰਿਹਾ। ਕਹਿ ਨਾ ਸਕੀ ਜੇਕਾਰ, ਉਹਦੀ ਕਿਰਤ ਨੂੰ ਅਸੀਂ ਨਹੀਂ ਕਹਿ ਸਕਦੇ, ਕਰਤੇ ਬਾਰੇ ਤਾਂ ਜਾਣਨਾ ਬਹੁਤ, ਉਹਦੀ ਕਿਰਤ ਬਾਰੇ ਹੀ ਜਾਣਨਾ ਬੜਾ ਔਖਾ ਹੈ, ਇੰਨਾ ਵੱਡਾ ਹੈ ਉਹ। ਆਖ ਹੈ ਥੱਕੇ ਆਖ ਆਖ, ਕਹਿਣ ਲੱਗੇ ਆਖਣ ਵਾਲੇ ਆਖ ਆ ਕੇ ਥੱਕ ਗਏ, ਖੋਜ ਖੋਜ ਕੇ ਥੱਕ ਗਏ, ਲਿਖ ਲਿਖ ਕੇ ਥੱਕ ਗਏ। ਆਖ ਆਖ ਸਿਫਤੀ ਵਿਚਾਰ, ਉਹਦੀਆਂ ਸਿਫਤਾਂ ਕਰਕੇ, ਸਿਫਤਾਂ ਦੀ ਵਿਚਾਰ ਕਰ ਕਰਕੇ, ਤੇ ਇੰਨਾ ਕੁਝ ਕਰਨ ਦੇ ਬਾਵਜੂਦ ਹੋਇਆ ਕੀ, ਅੱਗੇ ਰਿਜ਼ਲਟ ਕੀ ਕੱਢਿਆ ਬਾਬੇ ਨੇ। ਕਹਿਣ ਲੱਗੇ ਤ੍ਰਿਣ ਨਾ ਪਾਇਓ ਬੱਪੜੀ, ਨਾਨਕ ਕਹੇ ਵਿਚਾਰ, ਨਾਨਕ ਕਹੇ ਗੁਹਾਰ। ਕਹਿਣ ਲੱਗੇ ਇਹਨਾਂ ਵਿੱਚ ਜਿਹੜਾ ਪਾਇਆ ਨਾ ਮਾੜਾ ਮੋਟਾ, ਇਹ ਤ੍ਰਿਣ ਜਿੰਨਾ ਮਾਸਾ ਕਜੇ ਪਾਇਆ, ਉਹਦੀ ਕਾਇਨਾਤ ਜਿੰਨੀ ਵੱਡੀ ਹੈ। ਕਹਿਣ ਲੱਗੇ ਅੱਖੀਂ ਪਰਣੇ ਜੇ ਫਿਰਾਂ, ਦੇਖਾਂ ਸਭ ਆਕਾਰ। ਅਗਲਾ ਸ਼ਲੋਕ ਹੈ, ਜੇ ਮੈਂ ਅੱਖੀਂ ਪਰਨੇ ਹੋ ਕੇ ਤੁਰ ਪਵਾਂ ਤੇ ਸਾਰੇ ਆਕਾਰਾਂ ਨੂੰ ਵੇਖਣਾ ਸ਼ੁਰੂ ਕਰਾਂ, ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ ਗਿਆਨੀਆਂ ਨੂੰ, ਪੰਡਤਾਂ ਨੂੰ, ਵੇਦਾਂ ਨੂੰ, ਗ੍ਰੰਥਾਂ ਨੂੰ ਪੜ੍ਹਾਂ, ਪੁੱਛਾਂ ਦੇਵਾਂ ਮਾਨਸਾਂ, ਜੋਧ ਕਰੇ ਅਵਤਾਰ ਸਾਰਿਆਂ ਦੇਵਤਿਆਂ ਨੂੰ, ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ। ਜਿੰਨੇ ਸਿੱਧ ਜਿਨ੍ਹਾਂ ਨੇ ਇਸ ਨਿਰੰਕਾਰ ਨੂੰ ਪਾਉਣ ਦਾ ਯਤਨ ਕੀਤਾ, ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਕਰਾਂ। ਅੱਗੇ ਸੱਚਾ ਸੱਚ ਨਾ ਨਿਰਭਉ ਭੈ ਅਨੁਸਾਰ, ਹੋਰ ਕੱਚੀ ਮੱਤੀ ਕੱਚ ਪਿੱਚ, ਅੰਧਿਆਂ ਅੰਧ ਗੁਆਰ, ਜੋ ਕੁਝ ਕਿਹਾ ਨਾ ਉਹਨਾਂ ਕੋਲ ਮੈਂ ਸੁਣਿਆ। ਕਿਉਂ ਕਹਿ ਲਈ, ਅੰਧਿਆਂ ਦਾ ਹੀ ਪਿਟਣਾ ਹੈ, ਕੋਈ ਬਹੁਤ ਵੱਡਾ ਕੁਝ ਨਹੀਂ ਕਹਿ ਸਕਦਾ। ਨਾਨਕ ਕਰਮੀ ਬੰਦਕੀ ਨਦਰ ਲੰਘਾਏ ਪਾਰ, ਤੇ ਪਾਰ ਲੰਘਣਾ ਹੈ ਤੇ ਇਸ ਕਾਇਨਾਤ ਦੇ ਅੰਤ ਅੰਤ ਪਾਉਣ ਨਾਲੋਂ ਨਾ,
ਬੰਦਗੀ ਵਾਲੇ ਪਾਸੇ ਪੈ ਜਾਣਾ ਚਾਹੀਦਾ, ਨਾਮ ਵਾਲੇ ਪਾਸੇ ਪੈ ਜਾਣਾ ਚਾਹੀਦਾ। ਕਹਿਣਗੇ

ਨਾਇ ਮੰਨਿਆ ਦੁਰਮਤ ਗਈ ਨਾਮ ਮੰਨਣ ਨਾਲ ਦੁਰਮਤ ਚਲੀ ਜਾਂਦੀ ਆ ਮਤ ਪ੍ਰਗਟੀ ਆਈ ਸੱਚੀ ਮਤ ਆ ਜਾਂਦੀ ਹੈ ਨਾਮ ਮੰਨਿਆ ਹਉਮੈ ਗਈ ਨਾਉ ਜਪਣ ਨਾਲ ਹਉਮੈ ਖਤਮ ਹੋ ਜਾਂਦੀ ਹੈ ਰੋਗ ਮਿਟ ਜਾਂਦੇ ਸਭ ਰੋਗ ਗਵਾਇਆ ਨਾ ਮੰਨਿਆ ਨਾਮ ਉਪਜੇ ਸਹਿਜੇ ਸੁਖ ਪਾਇਆ ਨਾਉ ਨੂੰ ਮੰਨਣ ਦੇ ਨਾਲ ਨਾਉ ਦੇ ਸਿਮਰਨ ਦੇ ਨਾਲ ਜੀਵਨ ਸਹਿਜਤਾ ਅਡੋਲਤਾ ਅਨੰਤਾ ਆ ਜਾਂਦੀ ਹੈ ਨਾ ਮੰਨਿਆ ਸ਼ਾਂਤੀ ਉਪਜੇ ਜੀਵਨ ਵਿੱਚ ਸ਼ਾਂਤੀ ਆ ਜਾਂਦੀ ਹੈ ਨਾਉ ਨੂੰ ਮੰਨਣ ਦੇ ਨਾਲ ਹਰ ਮਨ ਵਸਾਇਆ ਨਿਰੰਕਾਰ ਨੇ ਰਹਿਮਤ ਕਰ ਦਿੱਤੀ ਉਸਨੇ ਹਿਰਦੇ ਅੰਦਰ ਨਾਂ ਵਸਾ ਦਿੰਦਾ ਜਦੋਂ ਨਾਂ ਸੁਣਨਾ ਸ਼ੁਰੂ ਕਰੀਏ ਨਾ ਮੰਨੀਏ ਨਾ ਉਪਜੇ ਨਜੇ ਸੁਖ ਪਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਤਿਆਇਆ ਅਸਲ ਚ ਨਿਰੰਕਾਰ ਦਾ ਨਾਂ ਸਭ ਤੋਂ ਮਹਿੰਗਾ ਰਤਨ ਹੈ ਇਹ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦਾ ਗੁਰੂ ਕਿਰਪਾ ਕਰੇ ਅਸੀਂ ਉਸ ਵੱਡੇ ਕੇ ਇਸ ਕਾਇਨਾਤ ਦਾ ਅੰਤ ਨਹੀਂ ਪਾ ਸਕਦੇ ਅਸੀਂ ਕੇਵਲ ਤੇ ਕੇਵਲ ਵੱਡੇ ਕੀਆਂ ਵਡਿਆਈਆਂ ਕਰ ਸਕਦੇ ਹਾਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਸਕਦੇ ਹਾਂ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਫੁੱਲਾਂ ਚੁੱਕਾਂ ਨਿਖੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪੁਲਚੁਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਤੁਮਰੀ ਕੀਰ ਪਾ ਮੈਂ ਸੁਖ ਕਨੇਰੇ,
1: ਕੋਈ ਨ ਜਾਣੇ ਤੁਮਰਾ ਅੰਤ ਉੱਚੇ ਦੇਊ, ਸਗਲ ਸਮਗਰੀ ਤੁਮਰੇ ਸੂਤਰ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸਕੋਇ ਜੈ ਜਹ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਤ ਕੀ ਪਾਏ ਪਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੇ ਨਿਮਾਣੇ ਉਕੇ ਮਾਨ ਨਤਾਣੇ ਉਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਰ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਪਾਲ ਉਦੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਅਤੇ ਵਸੌੜਾਂ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰਗਾਹ ਦੇ ਸੇਵਕ ਬੀਬੀ ਕਮਲਜੀਤ ਕੌਰ ਸੰਘਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਗੁਰੂ ਘਰ ਵਾਸਤੇ $400 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਹਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਭਾਈ ਜਸਪਾਲ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰਮਤਿ ਕੈਂਪ ਵਾਸਤੇ $200 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਅਮਿਤਾ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਰਜ ਕਰਦੇ ਸੇਵਕ ਅਪ੍ਰੈਲ ਗਿੱਲ ਦੀ ਦੇਹ ਰੁਕਤਾ ਵਾਸਤੇ ਅਤੇ ਸਰਜਰੀ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਨੂੰ ਦੇਹ ਰੁਕਤਾ ਦੇ ਦਾਨ ਬਖਸ਼ਿਸ਼ ਕਰਨੇ ਸਰਜਰੀ ਦੀ ਰਿਕਵਰੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸੇ ਗੁਰਮੁਖ ਪਿਆਰੇ ਮਿਲਣਾ
ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ, ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ, ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ, ਗੁਰਪਾਰ ਉਤਾਰਨ, ਖੰਡਾ ਜਾਂ ਕੇ ਹਾਥ ਮੈਂ।

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਜੀਵਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀ ਤੇ ਆਖੀ ਹੈ, ਕਰ ਚੇਕਾ ਹੋਏ ਵਿਚਾਰੋ, ਚਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀ ਅਨ, ਵੇਖੈ ਗਾ ਜੇ ਮਨਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੰਭਵ ਸਾਹਾ ਲਿਖਿਆ, ਮਿਲ ਕਰ ਪਾਵ ਤੇਲ, ਦਿਵ ਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਸੋਏ ਰਹਾਓ। ਵਿਸਵੇ ਜਸਿਆ ਘੜੀਆਂ ਪਹਿਰਾ, ਚਿੱਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ। ਰਾਗ ਧੁਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ,

0: पुरख विधाते मन की पूरे यह सुख मांगे मुख कर संतन की
1: पूरे
0: खालसा।

ਸੋਰਠ ਮਹੱਲਾ ਪੰਜਵਾਂ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਗੁਰਮੰਤਰ ਦੇ ਜਾਪ ਹੋਏ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਘਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਾਡੀ ਝੋਲੀ ਦੇ ਵਿੱਚ ਹੁਕਮਨਾਮੇ ਦੀ ਦਾਤ ਪਾਈ ਹੈ, ਰਾਗ ਸੋਰਠ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 621 ਔਰ 622 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਕੇ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਸੁਣਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹਲ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੋਧਾਖਿਅਰ ਕੀਨੇ ਰਾਮ ਨਾਮ ਏਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਸ਼ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹ ਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬੇਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਛੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਹੈ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੂੰ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਵਹੁ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
लाख करोरी बंध ना परै हर का नाम जपत निस्तरै अनिक माया रंग तिख ना बुझावै हर का नाम जपत आघावै जिहे मार्ग एहो जात अकेला तहै हर नाम संग होत सुहेला ऐसा नाम मन सदा त्याइयै नानक गुरमुख परम गत पाइयै छूटत नहीं कोट लख बाही नाम जपत तै पार पराही अनेक बिघन जय आए संगारै हर का नाम तत्काल उधारै अनेक जोन जनमै मर जाम नाम जपत पावै बिसराम हौ मैला मल कबहु न धोवै हर का नाम कूट पाप खोवै ऐसा नाम जपहु मन रंग नानक पाइए साधकै संग जिह मार्ग के गने जाए न कोसा हर का नाम ऊहा संग तोसा जेह पैंडै महा अंध गुबारा हर का नाम संग उजियारा जहा पंथ तेरा को ना सियानू हर का नाम तह नाल पछानू जह महा पायान तपत बहु काम तह हर के नाम की तुम ऊपर शाम जहा त्रिखा मन तुझ आकरखै तह नानक हर हर अमृत बरखै भगत जना की बर्तन नाम संत जना के मन विश्राम हर का नाम दास की ओट हर कै नाम उधरे जन कोट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मन तन रंग रते रंग एकै नानक जन कै बिरत बबेकै हर का नाम जन कौ मुकत जुगत हर कै नाम जन कौ त्रिपत भुगत हर का नाम जन का रूप रंग हर नाम जपत कब पर न भंग हर का नाम जन की वडयाई हर कै नाम जन शोभा पाई हर का नाम जन कौ भोग जोग हर नाम जपत कछु नाहि बियोग जन राता हर नाम की सेवा नानक पूजै हर हर देवा हर हर जन कै माल खजीना हर धन जन कौ आप प्रभ दीना हर हर जन कै ओट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात एहु हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुर्त सब नसै संत का संग वड भागी पाईऐ संत की सेवा नाम ते आई है नाम तुल कश अवर ना होए नानक गुरमुख नाम पावै जन कोए सलूक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब तिहान खट शास्त्र सिमृत वख्यान योग अभ्यास कर्म धर्म क्रिया सगल त्याग बन मध्य फिरिया अनेक प्रकार किए बहु जतना पूर्ण दान होमे बहु रतना शरीर कटाए होमाय कर राति वर्त नेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमे फिरे चेर जीवे महा उदास तपी सरथीवे अगन माहे होमत प्राण कनक अशव है वर भूम दान नेवली कर्म करे बहु आसन जैन मार्ग संयम अत साधन नेमख नेमख कर शरीर कटावे ताओ भी होमे मैल न जावे हर के नाम समसर कछु नाहि नानक गुरमुख नाम जपत गत पाहे मन कामना तीर्थ गे छुटै गर्भ गुमान ना मन ते हुटै सोच करै दिन सो अर रात मन की मैल न तन के जात इस देही को बहु साधना करै मन ते कबहु न बिखिया टरै जल धोवै बहु देह अनीत शुद्ध कहाँ होए काची पीत मन हर के नाम की महिमा ऊच नानक नाम उदरे पतत बहु मूच बहुत स्याणप जम का भौ व्यापै अनेक जतन कर त्रिशन ना त्रापै भेख अनेक अग्न नहीं बुझै कोट उपाव दरगै नहीं सिजहै छूट सुनाही ऊब पयाल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए
चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी शोभा लोरै साध संग ए होमै शोरै जे को जन्म मरण ते डरै साध जना की सरणी परै जिस जन को प्रभ दर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस कौ जो जाने नीचा सो गनिये सब ते ऊंचा जाका मन होए सगल पीरीना हर हर नाम तिन घट घट चीना मन अपुने ते बुरा मिटाना पेखै सगल सृष्ट साजना सुख दुख जन सम दृष्टेता नानक पाप पुन नहीं लेपा निर तन कौ तन तेरो नाउ निथावे कौ नाउ तेरा थाउ निमाने को प्रभ तेरो मान सगल कटा कौ देव दान करन करावन हार स्वामी सगल कटा के अंतर जामी अपनी गत मित जानो आपे आपन संग आप प्रभ राते तुमरी उस्तत तुम ते होए नानक अवर न जान सकोए सर्व धर्म मैं श्रेष्ठ धर्म हर को नाम जप निर्मल कर्म सगल क्रिया मैं उत्तम क्रिया साध संग दुर्मत मल हिरिया सगल उद्दम मैं उद्दम भला हर का नाम जप हो जी सदा सगल बानी मैं अमृत बानी हर को जस सुन रसन बखानी सगल थान ते ओह उत्तम थान नानक जिहे घट वसै हर नाम सलोक निर्गुण यार एयान्या सो प्रभ सदा संभाल जिन किया ते सचीत रख नानक निबहि नाल अष्टपति रमैया के गुण चेत परानी कवन मूल ते कवन दृष्टानी जिन तू साज सवार सिवारिया गर्भ अगन मैं जिने उबारिया बार बविस था तुझे प्यारै दूध पर जोबन भोजन सुख सूद बिरद पया ऊपर साख सैन मुख्य प्याओ बैठ कौ दैन एहो निर्गुण गुण कछु न बूझै बख्श देहो तौ नानक सीजै जेहे प्रसाद धर ऊपर सुख बसै सोत प्रात मीत बनता संग हसै जेहे प्रसाद पीवै शीतल जला सुखदाई पवन पावक अमुला जेहे प्रसाद भोगै सब रसा सगल समग्री संग साथ बसा दीने हस्त पाव करन नेत्र रसना किसे त्याग अवर संग रचना ऐसे दोख मूड अंध ब्यापे नानक काढ ले हो प्रभ आपे आद अंत जो रख नहार तिस्यों प्रीत न करै गवार जाकी सेवा नाव नित पावै तास्यों मूड़ा मन नहीं लावै जो ठाकुर साध सदा हजूरे ताको अंधा जानत दूरे जाकी टहल पावै दरगह मान तिसे बिसारै मुगद अजान सदा सदा ए भूलन हार नानक रख नहार अपार रतन त्याग कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाए तिसका श्रम करै संग सहाई तिस पर हरै चंदन लेप उतारै धोए कर तब प्रीत पासम संग होए अंध कूप मैं पतत बिकराल नानक काढ लेहो प्रभ दयाल करतूत पशु की मानस जात लोक पचारा करै दिन रात बाहर भेख अंतर मल माया शपश नाहे कश करै छपाया बाहर ज्ञान ध्यान इसनान अंतर व्यापै लोभ सुवान अंतर अगन बाहर तन सुआ गल पाथर कैसे तरह अथा जाके अंतर बसै प्रभ आप नानक के जान सहज समात सुन अंधा कैसे मार्ग पावै कर गह लिहो ऊड़ निभावै कहा बुझारत बूझै डोरा निस कहियै तौ समझै पूरा कहाँ बिसन पद गावै गुंग जतन करै तौ पी सुर भंग कह पिंगल पर्वत पर पवन नहीं हो तो ऊहा उस गवन करतार करुणा मैं दीन बेंती करै नानक तुमरी कृपा तरै संग सहाई सो आवे ना चीत जो बैराई तास्यों प्रीत बलुआ के ग्रह पीतर बसै आनंद केल माया रंग रसै दृढ़ कर मनै मनै प्रतीत काल न आवै मूड़े चीत बैर विरोध काम क्रोध मोह झूठ बिकार महा लोभ त्रोह याहू जुगत बिहाने कई जन्म नानक राख लेहो आपन कर कर्म
तू ठाकुर तुम पै अरदास, जियो पिंड सब तेरी रास। तुम मात पिता हम बारिक तेरे, तुमरी कृपा मैं सूख कनेरे। कोए न जाने तुमरा अंत, ऊचे ते ऊचा भगवंत। सगल समग्री तुमरै सूत्र धारी, तुम ते होए सो आज्ञाकारी। तुमरी गत मित तुम ही जानी, नानक दास सदा कुरबानी। सलोक देनहार प्रभ छोड़ कह, लागयान सोआए। नानक कहू न सी जई, बिन ना वै पस जाए। अष्टपदी दस वस्तु ले पाछै पावै, एक वस्तु कारण बिखोट गवावै। एक पी न दे दस पी हरले, तौ मूड़ा कहो कहा करे। जिस ठाकुर स्यो नाही चारा, ताको कीजै सद नमस्कारा। जाकै मन लागा प्रभ मीठा, सर्ब सुख ताहु मन बूठा। जिस जाने अपना हुक्म मनाया, सर्ब थोक नानक तिन पाया। अगणत साहो अपनी दे रासो, खात पीत बरतै आनंद उलासो। अपनी अमान कश बाहुर साहु ले, अज्ञानी मन रोस करे। अपनी प्रतीत आप ही खोवै, बहुरुस का विश्वास न होवै। जिसकी बस्त तिसे आगै रखै, प्रभ की आज्ञा मानै माथै। उसते चौगन करै निहाल, नानक साहिब सदा दयाल। अनेक भांत माया के हेत, सर पर होवत जान अनेत। बिरख की छाया स्यों रंग लावै, ओ बिनसै ओ मन पछुतावै। जो दिसै सो चलन हार, लपट रहे तह अंध अंधार। बटाऊ स्यों जो लावै नेह, ताको हाथ न आवै केह। मन हर के नाम की प्रीत सुखदाई, कर कृपा नानक आप लै लाई। मिथ्या तान धन कुटुंब सबाया, मिथ्या होमै ममता माया। मिथ्या राज जोबन तन माल, मिथ्या काम क्रोध बिकराल। मिथ्या रस हस्ती असब बस्त्रा, मिथ्या रंग संग माया पेख हस्ता। मिथ्या ध्रुव मोह अभिमान, मिथ्या आपस ऊपर करत गुमान। हस थिर भगत साधकी सरन, नानक जाप जाप जीवै हर के चरण। मिथ्या श्रवण पर निंदा सुनै, मिथ्या हस्त पर तरब को हिरै। मिथ्या नेत्र पेखत पर त्रै रूपाद, मिथ्या रसना भोजन अन स्वाद। मिथ्या चरण पर विकार को तहवै, मिथ्या मन पर लोभ लुभावै। मिथ्या तन नहीं पर उपकारा, मिथ्या बास लेत बिकारा। बिन बूझे मिथ्या सब पहे, सफल देहे नानक हर हर नाम लय। बिरथी साकत की आरजा, साच बिना कह होवत सूचा। बिरथा नाम बिना तन अंध, मुख आवत ताकै दुर्गंध। बिन सिमरण दिन रैन बिरथा बिहाय, मेघ बिना ज्यो खेती जाए। गोविंद भजन बिन बिरथे सब काम, ज्यो किरपन के नरारत दाम। धन धन ते जन जिहे घट बस्यो, हर नाव। नानक ताकै बल बल जाओ। रहत आवर काश अवर कमावत, मन नहीं प्रीत मुख हो गंड लावत। जानन हार प्रभु प्रवीन, बाहर भेख न काहू पीन। अवर उपदेसै आप ना करै, आवत जावत जन्मै मरै। जिसके अंतर बसै निरंकार, किस की सीख तरै संसार। जो तुम पाने तिन प्रभ जाता, नानक उन जान चरण पराता। करौ बेनती पार ब्रह्म सब जानै, अपना किया आपे मानै। आपे आप आप करत न बेरा, किसै दूर जनावत किसै बुझावत नेरा। उपाव सियानप सगल ते रहत, सब कछ जानै आत्म की रहत। जिस पावै तिस लय लड़ लाए, थान तनंत्र रहया समाए। सो सेवक जिस कृपा करी, निमख निमख जप नानक हरि सलोक। काम क्रोध अर लोभ मोह बिन सजाए, अहं मेव। नानक प्रभ शरणागति कर प्रसाद गुरुदेव। अष्टपदी जे प्रसाद छती अमृत खाहे, तिस ठाकुर को रख मन माहे। जे प्रसाद सुगंधत तन लावै, तिस को सिमरत परम गत पावै। जे प्रसाद बसै सुख मंदर, तिसे त्याए सदा मन अंदर। जे प्रसाद ग्रह संग सुख बसना, आठ पहर सिमरौ तिस रसना। जिह प्रसाद रंग रस भोग, नानक सदा त्याइयै त्यावन जोग। जिह प्रसाद पाठ पटंबर हटावै, किसै त्याग कत अवर लुभावै। जिह प्रसाद सुख सेज सोई जै, मन आठ पहर ताका जस गावी जै। जिह प्रसाद तुझ सब को मानै, मुख ताको जस रसन बखानै। जिह प्रसाद तेरो रहता धर्म, मन सदा त्याए केवल पार ब्रह्म। प्रभ जी जपत दरगह मान पावह, नानक पात से ती घर जावह। जिह प्रसाद आरोग कंचन देही, लिव लावो तिस राम स्नेही। जिह प्रसाद तेरा उला रहत, मन सुख पावह हर हर जस कहत।
ਜੇ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧਤ ਸਹਿ ਧਿਆਈ ਹੀ ਤਿਸਹਿ ਧਿਆਏ ਜੋ ਏਕ ਅਲਖੈ ਇਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁਨ ਬਉਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਾ ਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪਾਏ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂੰ ਲਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਾਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਉ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਨੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਾਹੈ ਸਾਧੂ ਕੈ ਸੰਗ ਆਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੁ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ
ਜੋ ਇੱਛਾ ਸੋਈ ਫਲ ਪਾਵੈ, ਸਾਧਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਤਰੈ ਸਾਧ ਸੁਨ ਰਸੈ, ਸਾਧਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ, ਬ੍ਰਹਮ ਗਿਆਨੀ ਕਾਇ ਹੈ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹੇ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਕਥ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਪੁਰ ਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰੇਹੈ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੌ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੂਟ ਮੱਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸ਼ਨੋ ਕਾ ਨਿਰਮਲ ਧਰਮ,
काहू फल की इच्छा नहीं बाछै, केवल भगत कीर्तन संग रचै। मन तन अंतर सिमरन गोपाल, सब ऊपर होवत कृपाल। आप दृढ़ अवरा नाम जपावै, नानक ओ वैष्णो परम गत पावै। भगवती भगवंत भगत का रंग, सगल त्यागै दुष्ट का संग। मन ते बिनसै सगला भरम, कर पूजै सगल पार ब्रह्म। साध संग पापा मल खोवै, तिस भगवती की मत उत्तम होवै। भगवंत की टहल करै नित नीत, मन तन अर्पै बिसन परीत। हर के चरण हृदय बसावै, नानक ऐसा भगवती भगवंत को पावै। सो पंडित जो मन प्रबोधै, राम नाम आत्म मै सोधै। राम नाम सार रस पीवै, उस पंडित कै उपदेश जाग जीवै। हर की कथा हृदय बसावै, सो पंडित फिर जोन ना आवै। वेद पुराण सिमरत बूझै मूल, सुखम मैं जाने असथूल। चौह वरना को दे उपदेश, नानक उस पंडित को सदा आदेश। बीज मंत्र सर्व को ज्ञान, चौह वरना मैं जपै को नाम। जो जो जपै तिस की गत होए, साध संग पावै जान कोए। कर कृपा अंतर उर तारै, पास प्रेत मुगद पाथर कौतारै। सर्व रोग का औखद नाम, कल्याण रूप मंगल गुण गाम। काहू जुगत कितै न पाइय धर्म, नानक तिस मिलै जिस लिखिया तुर कर्म। जिस कै मन पार ब्रह्म का निवास, तिस का नाम सत रामदास। आत्म राम तिस नदरी आया, दास दसंतन पाए तिन पाया। सदा निकट निकट हर जान, सो दास दरगह परवान। अपने दास कौ आप कृपा करै, तिस दास कौ सब सो जी परै। सगल संग आत्म उदास, ऐसी जुगत नानक राम दास। प्रभ की आज्ञा आत्म हितावै, जीवन मुक्त सो कहावै। तैसा हर्क तैसा उस सोग, सदा आनंद तह नहीं वियोग। तैसा सुवरन तैसी उस माटी, तैसा अमृत तैसी बिख खाटी। तैसा मान तैसा अभिमान, तैसा रंक तैसा राजान। जो वरताए साई जुगत, नानक ओ पुरख कहिया जीवन मुक्त। पार ब्रह्म के सगले ठाउ, जित जित कर राखै तैसा तिन नाउ। आपे करन करावण जोग, प्रभ पावै सोई फुन होग। पसरेओ आप होए आनत तरंग, लखे न जाहे पार ब्रह्म के रंग। जैसी मत दे तैसा प्रगास, पार ब्रह्म करता अविनाश। सदा सदा सदा दयाल, सिमर सिमर नानक भए निहाल। सलोक उस्तत करे अनेक जन, अंत न पारावार। नानक रचना प्रभ रची, बहुविध अनक प्रकार अष्टपदी। कई कोट होए पुजारी, कई कोट आचार व्यवहारी। कई कोट भय तीर्थवासी, कई कोट बन भ्रमै उदासी। कई कोट वेद के स्रोते, कई कोट तपी सर होते। कई कोट आत्म ध्यान धारै, कई कोट कब काब विचारै। कई कोट नव तन नाम पे आवै, नानक करते का अंत न पावै। कई कोट भय अभिमानी, कई कोट अंध अज्ञानी। कई कोट कृपन कठोर, कई कोट अपेग आत्म निकोर। कई कोट पर दर्ब को हिरै, कई कोट पर दुख न करै। कई कोट माया श्रम माहे, कई कोट प्रदेश परमाहे। जित जित लावो तित तित लगना, नानक करते की जाने करता रचना। कई कोट सिद्ध जति जोगी, कई कोट राजे रस भोगी। कई कोट पंखी सर्प उपाय, कई कोट पाथर बिरख निप जाए। कई कोट पवन पाणी बैसंत्र, कई कोट देश भू मंडल। कई कोट ससियर सूर नक्षत्र, कई कोट देव दानव इंद्र सिर शत्र। सगल समग्री अपने सूत तारै, नानक जिस जिस पावै तिस तिस निस तारै। कई कोट राजस तामस सातक, कई कोट वेद पुराण सिमरत अर शास्त्र। कई कोट किए रतन समंद, कई कोट नाना प्रकार जंत। कई कोट किए चैर जीवे, कई कोट गिरी मेर सुवरन थीवे। कई कोट जख है किन्नर पिसाच, कई कोट भूत प्रेत सुकर मृगाच। सब ते नेरै सब हूं ते दूर, नानक आप अलिपत रहया भरपूर।
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਬਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕੇ ਸ਼ਿਵ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲੇ ਬਲਾਗੀ, ਕਈ ਕੋਟ ਪ੍ਰਭ ਕਉ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ।

ਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੀ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖਿਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਪੁਨ ਥੀਓ ਕਬ ਹੂੰ ਊਚ ਨੀਚ ਮੈਂ ਬਸੈ ਕਬ ਹੂੰ ਸੋਗ ਹਰਖ ਰੰਗ ਹੱਸੈ ਕਬ ਹੂੰ ਨਿੰਦ ਚਿੰਦ ਵਿਵਹਾਰ ਕਬ ਹੂੰ ਊਬ ਆਕਾਸ਼ ਪਿਆਲ ਕਬ ਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬ ਹੂੰ ਨਿਰਤ ਕਰੇ ਬਹੁ ਭਾਂਤ ਕਬ ਹੂੰ ਸੋਏ ਰਹੇ ਦਿਨ ਰਾਤ ਕਬ ਹੂੰ ਮਹਾਂਕ੍ਰੋਧ ਬਿਕਰਾਲ ਕਬ ਹੂੰ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰ ਮੈਂ ਭਰ ਮੀਆ ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜਿਉ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬ ਹੂੰ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਾਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ ਬਹੁ ਲਸ ਕਰਮਾਨੁਖ ਉਪਰ ਕਰੇ ਆਸ ਫਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੈ ਕਹੁ ਕੈਸੀ ਗਾਵੈ ਆਪਸ ਕਹੁ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ ਹੋਏ ਤਬ ਇਸ ਕਹੁ ਸੁਖ ਨਾਹੀਂ ਕੋਏ ਜਬ ਇਹ ਜਾਣੈ ਮੈਂ ਕਿਛੁ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹ ਚਲਣਾ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ

ਮਾਰੁ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ।

ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੀ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੀਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ।

ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨੁਮੰਦ ਸੁਣੈ ਜੁਗ ਜੁਗ ਤਨ ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨੁ

ਸੁਣੇ ਆਤਮੁ ਅਸਗਾਉ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨ ਜਾਇ। ਜੇ ਕੋ ਕਹੈ ਪਿਛੈ ਪਛੁਤਾਇ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਕਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਫਸਾਉ ਇੱਕੋ ਕਵਾਉ, ਤਿਸਤੇ ਹੋਏ ਲਖ ਦਰਿਆਉ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕ ਸਾਰ, ਅਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ।

ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ

ਵਿਚਾਰ ਕਿਤੇ ਖੱਪ ਟੁੱਟੈ ਵਿਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਕਾਹੀ ਕਾਹੇ ਕਿਤੇ ਅਦੂਕ ਭੂਖ ਸਦ ਮਾਰ ਇਹ ਫੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਤ ਨ ਸਕੈ ਕੋਏ ਜੇ ਕੋ ਖਾਏ ਗਿ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇਕੇ ਕੇ ਜਿਸ ਨੂੰ ਬਖਸੇ ਸਿਵ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ

ਹਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੋਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸੁਆਰੇ ਗਾਵਹਿ ਇੰਦ ਇੰਦਾ ਸੁਨ ਬੈਠੇ ਦੇਵ ਤਿਆਤਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪੈ ਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਹੋਵੇ ਕੈ ਉਹਨਾਂ ਨਦਰ ਨਾਇਆਵੈ ਬਹੁਤਾ ਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇੱਕ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਬਹੁ ਲਖ ਹੋਏ ਲਖ ਹੋਵੈ ਲਖ ਵੀਸ਼ ਲਖ ਲਖ ਗੇੜਾਇਆ ਕੀ ਹੈ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਐ ਹੋਏ ਕੀਸ

ਔਰ ਜਿਸ ਹੱਥ ਜੋੜ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਉ ਧਰਮ, ਗਿਆਨ ਖੰਡ ਕਾਇਆ ਕੋ ਕਰਮ, ਕਿਤੇ ਪਵਨ ਪਾਣੀ ਵੈਸੰਤਰ, ਕਿਤੇ ਕਾਣ ਮਹੇਸ਼, ਕਿਤੇ ਬਰਮੇ ਘਾਟਤ ਘੜੀਐ, ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਕਾਣੀ, ਕੇਤੀਆਂ ਬਾਣੀ, ਕੇਤੇ ਪਾਤਨ ਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਏ, ਜੀ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਤਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਉ, ਭਾਂਡਾ ਭਉ ਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਦ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤੇ ਅਰ ਪਾਤ ਨੈਣ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ ਕੋਟ ਇੰਦ੍ਰ ਇੰਦਰਾਨ ਸਾਹੀ ਸਾਹਾਣ ਗਨੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਏ ਨਮਸਤੰਗ ਅਭਾਏ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਅਦੇਸ਼ੰਗ ਅਦੇਸ਼ੇ ਨਮਸਤੰਗ ਅਭਿਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਦ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
नमो नृत नृत्य नमो नाद नादे नमो पान पाने नमो बाद बादे अनंगी अनामे समस्ती स्वरूपे परपंगी परमाते समस्ती विपूते कलंकंग विनाने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्रपाणि नमो अस्त्रमाणि नमो परम ज्ञाता नमो लोकमाता अपेक्षीय परमी अपोगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत प्रेदेवे सुधर्मे नमो रोग हर्ता नमो राग रूपे नमो साहसाहं नमो भूप भूपे नमो दान दाने नमो मान माने नमो रोग रोगे नमस्तंगे स्नानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचिदानंद सर्वं प्रणाशी अनुपे अरूपे समस्तुल निवासी सदा सिद्ध दा बुद्ध दा वृद्ध कर्ता अधो उर्ध अर्धं अगंग ऊग हर्ता परम परम परमेश्वरं प्रोचपालं सदा सर्वदा सिद्ध दाता दयालं अचेति अपेति अनामं अकामं समस्तो पराजी समस्तस्ततामं तेरा जोर चाचरी चांद जले हैं तले हैं अपीत हैं अपेय हैं प्रभु हैं अजू हैं आदेश हैं अपेश हैं पुजंग प्रचंद अगाधे अबाधे अनंदी स्वरूपे नमो सर्वमाने समस्ति निदाने नमस्त्वं निर्णाते नमस्त्वं परमाते नमस्त्वं अगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राजराजे नमो साज साजे नमो साहसाहे नमो महामाहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परम तानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अकीजे अपीजे समस्तं प्रसीजे कृपालं स्वरूपे कुकर्मं परनासी सदा सर्वदा रिद्ध सिद्धं निवासी चरपट चंत्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग अलख कर्मं सर्वंग दाता सर्वंग ज्ञाता सर्वंग पाने सर्वंग माने सर्वंग प्राणं सर्वंग त्राणं सर्वंग भुगता सर्वंग जुगता सर्वंग देवं सर्वंग पेवं सर्वंग काले

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੈ ਸਭ ਦੁਖ ਜਾਏ। ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧਾਵੈ ਧਾਈ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਖਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਖਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਵ ਦੇਵ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਆਪ ਜੀਆਂ ਨੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨਿਬਾਣੀਆਂ ਦੇ ਪਾਠ ਹੋਏ। ਆਪ ਜੀ ਕੇ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦਸਤਰਿਆਂ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ ਕਿਰਪਾ ਕਰਨੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀ।

ਸਭੂਨਾ ਛੱਡੇ ਖੇਤ ਦੇ ਮਹਾਂਵਾਕ ਅਨੁਸਾਰ ਸਿੱਖ ਪੰਥ ਦੇ ਮਹਾਨ ਜਰਨੈਲ ਪਹਿਲੇ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਪਾਵਨ ਸ਼ਹਾਦਤ ਦਿਹਾੜਾ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਮੂਹ ਸਿੱਖ ਸੰਗਤ ਨੂੰ ਚੱਲਣ ਦੀ ਆਪ ਜੀ ਨੇ ਮਤ ਬੁੱਧ ਬਲ ਪ੍ਰਦਾਨ ਕਰਨਾ ਰਹਿਮਤ ਕਰਨੀ। ਇਸੇ ਤਰ੍ਹਾਂ ਗੁਰੂ ਕੇ ਸ਼ਹੀਦਾਂ ਦਾ ਗੁਰੂ ਪਿਆਰਿਆਂ ਦਾ ਸੱਚੇ ਪਾਤਸ਼ਾਹ ਜੀ ਕੌਮ ਵਿੱਚ ਮਾਨ ਅਦਬ ਸਤਿਕਾਰ ਬਣਾਈ ਰੱਖਣਾ ਰਹਿਮਤਾਂ ਕਰਕੇ ਨਵਾਜਣਾ ਗਰੀਬ ਨਵਾਜ ਆਪ ਜੀਆਂ ਨੇ ਦਇਆ ਮਇਆ ਕਰਕੇ ਨਵਾਜਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ। ਬੇਅੰਤ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਗੁਰੂ ਕੇ ਸੇਵਾਵਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਆਪ ਜੀ ਨੇ ਰਹਿਮਤਾਂ ਕਰਨੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਗਰੀਬ ਨਵਾਜ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਹੈ ਦਰ ਘਰ ਦੇ ਪ੍ਰੀਤਵਾਨ ਬੀਬੀ ਸੰਦੀਪ ਕੌਰ ਇਹਨਾਂ ਦਾ ਅੱਜ ਜਨਮ ਦਿਨ ਹੈ। ਸਮੂਹ ਪਰਿਵਾਰ ਵੱਲੋਂ ਬੀਬੀ ਸੰਦੀਪ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਹੈ। ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਅਰਬਲਾ ਬਖਸ਼ਿਸ਼ ਕਰਕੇ ਨਵਾਜਣਾ ਦੇਹ ਅਰੋਗਤਾ ਦੀ ਦਾਤ ਸਰੀਰਕ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਪਰਿਵਾਰ ਵਿੱਚ ਬੱਚਿਆਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸੇਵਕਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ। ਗਰੀਬ ਨਵਾਜ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੇਵ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਸਹਿਤ ਨਿਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਪਾਵਨ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅੱਜ ਸਿੱਖ ਪੰਥ ਦੇ ਮਹਾਨ ਜਰਨੈਲ, ਪਹਿਲੇ ਸਿੱਖ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਤਿਨ੍ਹਾਂ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਦੱਖਣ ਦੀ ਧਰਤੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਲੈ ਕਰਕੇ ਖੰਡੇ ਬਾਟੇ 'ਤੇ ਹੀ ਦਾਤ ਪਹੁਲ ਪ੍ਰਾਪਤ ਕਰਕੇ ਦਤਾਰ ਪਿਤਾ ਮਹਾਰਾਜ ਜੀ ਦਾ ਹੁਕਮ ਪਾ ਕਰਕੇ ਪੰਜ ਸਿੱਖਾਂ ਦੀ, ਪੰਜ ਸਿੰਘਾਂ ਦੀ ਅਗਵਾਈ ਲੈ ਕਰਕੇ ਦੱਖਣ ਤੋਂ ਪੰਜਾਬ ਦੇ ਦੁਸ਼ਟਾਂ ਨੂੰ ਸੋਧਣ ਵਾਸਤੇ ਚਾਲੇ ਪਾਏ ਸਨ। 1708 ਈਸਵੀ ਦੇ ਅੰਦਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਉਹਨਾਂ ਨੇ ਪੰਜਾਬ ਦੇ ਬਹੁਤ ਵੱਡੇ ਵੱਡੇ ਜਿਹੜੇ ਜ਼ਾਲਮ ਲੋਕ, ਵੱਡੇ ਵੱਡੇ ਘਰਾਣੇ ਸਮਾਣਾ, ਬਨੂੜ, ਕੈਥਲ ਇੱਥੇ ਬੈਠੇ ਹੋਏ ਸਨ, ਇਹਨਾਂ ਸਾਰਿਆਂ ਨੂੰ ਸੋਧਿਆ ਅਤੇ ਅੰਤ ਪਾਪੀ ਵਜੀਦ ਖਾਂ ਸੂਬੇ ਸਰਹੰਦ ਨੂੰ ਮਾਰਿਆ, ਸਰਹੰਦ ਫਤਿਹ ਕੀਤੀ। ਉਸ ਤੋਂ ਬਾਅਦ ਸਿੱਖ ਪੰਥ ਦਾ, ਖਾਲਸਾਈ ਪੰਥ ਦਾ ਉਹਨਾਂ ਨੇ ਪੱਛਮ ਬੁਲੰਦ ਕੀਤਾ, ਖਾਲਸਾਈ ਰਾਜਧਾਨੀ ਸਥਾਪਿਤ ਕੀਤੀ, ਜਰਨੈਲ ਸਥਾਪਿਤ ਕੀਤੇ, ਬੜੇ ਵੱਡੇ ਵੱਡੇ ਕਾਰਜ ਉਹਨਾਂ ਨੇ ਕੀਤੇ। ਪਰ ਲਗਾਤਾਰ ਦਿੱਲੀ ਤੋਂ ਜੋ ਉਸ ਵਕਤ ਦੇ ਹੁਕਮਰਾਨ ਸਨ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਦਬਾਉਣ ਦੇ ਲਈ ਬੜੇ ਬੜੇ ਯਤਨ ਕਰਦੇ ਰਹੇ, ਬੇਅੰਤ ਯੁੱਧ ਹੋਏ। ਅਖੀਰ 1716 ਦੇ ਅੰਦਰ, 15 ਦੇ ਅੰਦਰ ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੇ ਸਿੰਘਾਂ ਸਮੇਤ, ਸਾਥੀਆਂ ਸਮੇਤ ਕੈਦ ਕੀਤਾ ਗਿਆ, ਦਿੱਲੀ ਲਿਆਂਦਾ ਗਿਆ ਫਰਕਸੀਅਰ ਦੇ ਵੇਲੇ, ਅਤੇ ਦਿੱਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 700 ਸਿੰਘਾਂ ਦੇ ਨਾਲ ਸ਼ਹੀਦ ਕੀਤਾ ਗਿਆ। ਬੜਾ ਕੋਹ ਕੋਹ ਕੇ ਸ਼ਹੀਦ ਕੀਤਾ, ਬੜੇ ਤਸ਼ੱਦਦ ਕੀਤੇ ਗਏ, ਪਰ ਇਹ ਆਖਿਆ ਗਿਆ ਕਿ ਜੇ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਬਣਾ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਤਿਆਗ ਦਿਓ, ਸਾਡੇ ਜਰਨੈਲ ਬਣ ਜਾਓ, ਤਾਂ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਪਦਵੀਆਂ, ਬਹੁਤ ਵੱਡੇ ਰਾਜ ਭਾਗ ਦੇ ਕਰਕੇ ਨਿਵਾਜਿਆ ਜਾਏਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚੇ ਸੁੱਚੇ ਸਿੱਖ ਸਨ। ਉਹਨਾਂ ਨੇ ਜ਼ਾਲਮ ਦੀ ਕੋਈ ਨਹੀਂ ਮੰਨੀ, ਹੱਸ ਕੇ ਆਪਣੀ ਆਪਣੇ ਪਰਿਵਾਰ ਦੀ ਸ਼ਹੀਦੀ ਨੂੰ ਕਬੂਲ ਕੀਤਾ। ਜਿੱਥੇ ਉਹ ਆਪ ਸ਼ਹੀਦ ਹੋਏ ਸਨ, ਉੱਥੇ ਉਹਨਾਂ ਦੇ ਨਾਲ 700 ਸਿੰਘ ਸ਼ਹੀਦ ਹੋਏ। ਉਹਨਾਂ ਦੇ 3 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਜੀ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਜ਼ਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ, ਪਰ ਉਹ ਗੁਰੂ ਕੇ ਲਾਲ ਡੋਲੇ ਨਹੀਂ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਕੋਟ ਓਨ ਕੋਟ ਨਮਨ ਹੈ ਉਹਨਾਂ ਦੀ ਸ਼ਹੀਦੀ ਨੂੰ। ਗੁਰੂ ਕਿਰਪਾ ਕਰੇ ਸਿੱਖ ਕੌਮ, ਸਿੱਖ ਪੰਥ ਸਦਾ ਆਪਣੇ ਸ਼ਹੀਦਾਂ ਦੀ ਰਿਣੀ ਰਵੇ, ਸਦਾ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਰਹੇ, ਇਹੀ ਅਰਦਾਸ ਬੇਨਤੀ ਹੈ। ਆਓ ਪਿਆਰ ਸਾਹਿਬ ਇਲਾਹੀ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਗਹਿ ਅੰਦਰ ਪਾਈਏ ਤਗਨਾ ਤੁਟ ਸਪੂਤ ਮਹਿਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਤੁਪ ਵੈਨਿਤ ਦਾੜੀ ਤਗਨਾ ਪੈਰੀ ਤਗਨਾ ਥੀ ਤਗਨਾ ਜੀਵਾ ਤਗਨਾ ਅੱਖੀ ਵੇ ਤਗਨਾ ਆਪੇ ਵਤੇ ਵਟਾਗੇ।

ਸਭੂ ਸੁਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਦਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਏ ਪੁੜਿਸਤ ਪ੍ਰਵਡਾ ਕਰ।

ਨਾਲੀਆਂ ਨੇ ਦੋਸਤੀ ਵੱਡਾ ਰੂਸਿਓ ਨੇ ਪਾਣੀ ਅੰਦਰ ਲੀਕ ਜਿਉ ਇਸਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕਮ ਆਣ ਨਾ ਸਕੇ ਰਾਸ।

ਵੜ ਪਾ ਗਿਆ ਹਾਂ ਅੰਮ੍ਰਿਤ ਵੇਲੇ ਮਾਲਕ ਦੀ ਗੋਦ ਵਿੱਚ ਜੁੜ ਬੈਠ ਕਰਕੇ ਮਾਲਕ ਦੀ ਬਾਣੀ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹਰ ਰੋਜ਼ ਨੇਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ, ਮਾਲਕ ਦੀ ਨਿੱਘੀ ਗੋਦ ਦਾ ਆਨੰਦ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾਂ ਦਾ ਮਾਲਕ ਦਾ ਸਫਲਾ ਹੋ ਸਕੇ। ਅੱਜ ਆਪਾਂ ਸਾਰੇ ਹੀ ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਰ ਕੇ ਹੇਤ, ਪੁਰਜਾ ਪੁਰਜਾ ਕਟਮਰੈ, ਕਮੂਨਾ ਛੱਡੈ ਖੇਤ। ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਅਗਲਾ ਜਿਹੜਾ ਪ੍ਰੋਗਰਾਮ ਹੈ, ਮਾਨਯੋਗ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਤਿਨਾਂ ਪਾਸੋਂ ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਜਨ ਨਾਨਕ ਸੁਖ ਘਰ ਆਇਆ। ਪਰਮ ਸਨਮਾਨਯੋਗ ਧੰਨ ਧੰਨ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਵਡਭਾਗੀ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਸੁਨਹਿਰੀ ਮੌਕਾ ਸਾਨੂੰ ਸਭ ਨੂੰ ਬਖਸ਼ਿਆ ਹੈ, ਜਿਸ ਸਦਕਾ ਅਸੀਂ ਗੁਰੂ ਕੀ ਪਾਵਨ ਹਜ਼ੂਰੀ ਚ ਸਭਾਏਮਾਨ ਹੋ ਕਰਕੇ ਧੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨੂੰ ਗੁਰੂ ਘਰ ਦੇ ਬਹੁਤ ਪਿਆਰੇ ਕੀਰਤਨੀ ਭਾਈ ਲਾਖਨ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸਾਂ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਸਭ ਤੋਂ ਪਹਿਲੇ ਹੁਕਮਨਾਮੇ ਸੰਦੇਸ਼ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਔਰ ਰੋਜ਼ਾਨਾ ਦੀ ਤਰ੍ਹਾਂ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 621 ਅਤੇ 22 ਤੇ ਸਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਨਾਮ ਦੀ ਵਡਿਆਈ ਕਰਦੇ ਨੇ ਕਿ ਜੇ ਸੰਸਾਰ ਤੋਂ ਪਾਰ ਜਾਣਾ ਹੈ, ਮਾਇਆ ਵਿੱਚੋਂ ਨਿਕਲਣਾ ਹੈ, ਵਿਕਾਰਾਂ ਤੋਂ ਬਚਣਾ ਹੈ ਤੇ ਇੱਕੋ ਇੱਕ ਮਾਰਗ ਹੈ, ਉਹ ਹੈ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ। ਇਹ ਬਖਸ਼ਿਸ਼ ਕਰ ਰਹੇ ਨੇ ਗੁਰੂ ਦੇ ਵੱਡੇ ਸੰਕਲਪ ਦਾ ਜ਼ਿਕਰ ਕਰਦੇ ਹੋਏ। ਗੁਰੂ ਦੀ ਕਿਰਪਾ ਨਾਲ ਇਹ ਪਾਵਨ ਗਤੀ ਨੂੰ ਪ੍ਰਾਪਤ ਹੋਈ ਦਾ, ਨਾਮ ਸਿਮਰਨ ਨਾਲ ਪ੍ਰੇਰਣਾ ਜੁੜਨ ਦੀ ਪ੍ਰੇਰਣਾ ਮਿਲਦੀ ਹੈ, ਗੁਰੂ ਦੇ ਆਖੇ ਤੇ ਚੱਲ ਕੇ ਇਸ ਜੀਵਨ ਨੂੰ ਸਫਲਿਆਂ ਕੀਤਾ ਜਾ ਸਕਦਾ ਹੈ। ਗੁਰੂ ਦੇ ਆਖੇ ਲੱਗ ਕੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਨਿਰੰਕਾਰ ਦੇ ਨਾਮ ਨਾਲ ਸਾਂਝ ਬਣਦੀ ਹੈ, ਇਹ ਜ਼ਿਕਰ ਇਸ ਪਾਵਨ ਸ਼ਬਦ ਵਿੱਚ ਹੈ। ਇਸ ਤੋਂ ਪਹਿਲਾਂ ਕਿ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰੀਏ, ਅੱਜ ਸਿੱਖ ਕੌਮ ਦੇ ਬਹੁਤ ਵੱਡੀ ਸ਼ਖਸੀਅਤ, ਸਿੱਖ ਕੌਮ ਦੇ ਪਹਿਲੇ ਬਾਦਸ਼ਾਹ, ਸਤਿਕਾਰਯੋਗ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਿਹਾ ਜਾਂਦਾ ਹੈ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਹੈ। ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਤੇ ਉਹਨਾਂ ਦੀ ਸ਼ਹਾਦਤ, ਉਹ ਵੀ ਵਿਲੱਖਣ ਹੈ। ਇਹਦੇ ਜੀਵਨ ਬਾਰੇ ਛੋਟੀ ਜਿਹੀ ਝਾਤ ਮਾਰਾਂਗੇ, ਪੰਛੀ ਝਾਤ ਮਾਰਨ ਦਾ ਯਤਨ ਕਰਾਂਗੇ। ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਇਸ ਸ਼ਖਸੀਅਤ ਦਾ ਜਨਮ ਹੁੰਦਾ ਹੈ, ਰਾਜਪੂਤ ਘਰਾਣਾ ਹੈ, ਚੰਗੇ ਪਰਿਵਾਰ ਨਾਲ ਸੰਬੰਧਿਤ ਹੈ, ਘੋੜ ਸਵਾਰੀ, ਤੀਰ ਅੰਦਾਜ਼ੀ, ਸ਼ਿਕਾਰ ਖੇਡਣਾ ਇਹਦਾ ਸ਼ੌਕ ਹੈ, ਖਾਨਦਾਨੀ ਸ਼ੌਕ ਹੈ, ਪਰਿਵਾਰ ਵਿੱਚ ਅਜਿਹਾ ਚੱਲਦਾ ਹੈ ਪਹਿਲਾਂ ਹੀ। ਪਰ ਜਵਾਨੀ ਆ ਰਹੀ ਹੈ, 16 ਸਾਲ ਦੀ ਉਮਰ ਦੇ ਵਿੱਚ ਐਸੀ ਘਟਨਾ ਵਾਪਰੀ, ਜੀਵਨ ਉਦਾਸ ਹੋ ਗਿਆ, ਤੀਰ ਭੰਨ ਦਿੱਤੇ, ਕਿਉਂਕਿ ਇਹਦੇ ਪਾਸੋਂ ਇੱਕ ਹਿਰਨੀ ਮਰੀ, ਜੋ ਇਤਿਹਾਸਕਾਰਾਂ ਨੇ ਲਿਖਣ ਦਾ ਯਤਨ ਕੀਤਾ ਹੈ। ਸ਼ਿਕਾਰੀ ਦੇ ਤੌਰ ਤੇ ਉਸਨੂੰ ਮਾਰ ਕੇ ਲੈ ਆਉਂਦਾ ਤੇ ਉਹਦਾ ਚੀਰ ਫਾੜ ਕੀਤਾ, ਪੇਟ ਚੀਰਿਆ, ਉਹਦੇ ਵਿੱਚੋਂ ਅਣਜੰਮੇ ਬੱਚੇ ਨਿਕਲੇ, ਤੜਪ ਤੜਪ ਕੇ ਇਹਦੇ ਸਾਹਮਣੇ ਮਾਰੇ ਗਏ।
ਵੈਰਾਗ ਪੈਦਾ ਹੋਇਆ ਤੀਰ ਭੰਨ ਤੇ ਉੱਥੋਂ ਹੀ ਘਰ ਬਾਰ ਤਿਆਗ ਕੇ ਤੇ ਕਿਸੇ ਗੁਰੂ ਦੀ ਭਾਲ ਵਿੱਚ ਤੁਰ ਪਿਆ। ਕਈ ਗੁਰੂ ਬਣਾਏ, ਕਈ ਮਿਸ਼ਨ ਇਸਨੇ ਅਪਣਾਏ, ਸਹਿਜੇ ਸਹਿਜੇ ਕਰਦਾ ਨਾਮ ਹੀ ਬਦਲਿਆ ਗਿਆ, ਮਾਧੋਦਾਸ ਵੈਰਾਗੀ ਨਾਂ ਹੋ ਗਿਆ, ਹੋਰ ਵੀ ਕਈ ਨਾਂ ਇਸਦੇ ਸਾਹਿਤਕਾਰਾਂ ਨੇ ਦੱਸੇ ਨੇ। ਸਹਿਜੇ ਸਹਿਜੇ ਪਹੁੰਚਦਾ ਪਹੁੰਚਦਾ ਬੰਦਗੀ ਕਰਦਾ ਕਰਦਾ ਤਾਂਤਰਾਂ ਦੇ ਟਿੱਟੇ ਚੜ੍ਹ ਕੇ ਬਹੁਤ ਸਾਰੀਆਂ ਕਹਿੰਦੇ ਰਿਧੀਆਂ ਸਿੱਧੀਆਂ ਉਸਨੇ ਹਾਸਲ ਵੀ ਕਰ ਲਈਆਂ। ਨਾਦੇੜ ਵਿਖੇ ਉਸਨੇ ਡੇਰਾ ਬਣਾਇਆ ਹੈ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ। ਬੜੀ ਪਿਆਰੀ ਵਾਰਤਾਲਾਪ ਹੈ। ਗੁਰੂ ਕੇ ਸਿੰਘਾਂ ਨੇ ਇਹਦੇ ਡੇਰੇ 'ਚ ਜਾ ਕੇ ਵਿਸ਼ਰਾਮ ਕੀਤਾ ਹੈ। ਸੱਚੇ ਪਾਤਸ਼ਾਹ ਦੇ ਆਸਣ 'ਤੇ ਬਿਰਾਜਮਾਨ ਹੋ ਗਏ, ਇਹ ਡੇਰੇ ਵਿੱਚ ਨਹੀਂ। ਜਾ ਕੇ ਚੇਲਿਆਂ ਨੇ ਦੱਸਿਆ ਵੀ ਤੇਰੇ ਡੇਰੇ 'ਤੇ ਕਿਸੇ ਨੇ ਆ ਕੇ ਕਬਜ਼ਾ ਕਰ ਲਿਆ, ਇੱਦਾਂ ਦੇ ਲੋਕ ਨੇ, ਸ਼ਸਤਰਧਾਰੀ ਨੇ, ਤੇਰੇ ਤਖ਼ਤ 'ਤੇ ਸਵਾਇਮਾਨ ਹੋ ਗਏ ਨੇ, ਔਰ ਉਸ ਤਖ਼ਤ 'ਤੇ ਬਿਠਾ ਕਰਕੇ ਬਹੁਤ ਸਾਰੇ ਮਹਾਤਮਾ ਨੂੰ ਜਲੀਲ ਕਰ ਚੁੱਕਾ ਸੀ। ਇਹ ਵਚਨ ਸਤਿਗੁਰ ਸੱਚੇ ਪਾਤਸ਼ਾਹ ਨੂੰ ਦਾਦੂ ਦੀ ਜਗ੍ਹਾ 'ਤੇ ਬੈਠੇ ਹੋਏ ਫਕੀਰ ਵੱਲੋਂ ਪਤਾ ਲੱਗਾ ਸੀ। ਉਹਨਾਂ ਹਦਾਇਤ ਕੀਤੀ ਸੀ ਫਲਾਣੇ ਥਾਂ ਨਾ ਜਾਇਆ ਜੇ, ਉੱਥੇ ਪਹੁੰਚਿਆ ਹੋਇਆ ਇੱਕ ਵੈਰਾਗੀ ਹੈ, ਉਹ ਮਹਾਤਮਾ ਦੀ ਬੜੀ ਬੇਅਦਬੀ ਕਰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਮੈਂ ਜ਼ਰੂਰ ਜਾਵਾਂਗਾ, ਕਿਉਂਕਿ ਗੁਰਮਤਿ ਸਿਧਾਂਤ ਸੀ ਕਿ ਵਿਗੜਿਆਂ ਤਿਗੜਿਆਂ ਨੂੰ ਗੁਰਮਤਿ ਵਿਚਾਰਧਾਰਾ ਵਿੱਚ ਲਿਆਉਣਾ। ਇਹ ਕਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ, ਜਦੋਂ ਸੱਜਣ ਠੱਗ ਜਿਹੇ ਵੱਡੇ ਠੱਗਾਂ ਡੇਰੇਦਾਰਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਮਝਾ ਕਰਕੇ ਗੁਰਮਤਿ ਵਿਚਾਰਧਾਰਾ ਵਿੱਚ ਲਿਆਂਦਾ, ਅੰਦਰ ਚਾਨਣ ਕਰਾਇਆ, ਗੁਰਮਤਿ ਦਾ ਪ੍ਰਚਾਰਕ ਨਿਯਤ ਕੀਤਾ ਗਿਆ ਸੱਜਣ ਨੂੰ, ਅਤੇ ਪੰਥ ਖਾਲਸੇ ਨੂੰ ਵੀ ਸਮਝਾਉਣਾ ਸੀ ਕਿਉਂਕਿ ਖਾਲਸਾ ਨਾਲ ਹੈ ਗੁਰੂ ਪਾਤਸ਼ਾਹ ਦੇ, ਕਿ ਗੁਰੂ ਕੇ ਸਿੱਖੋ ਜਿੱਥੇ ਬਾਕੀ ਕਰਮ ਤੁਸਾਂ ਨੇ ਧਰਮ ਦੇ ਕਰਨੇ ਨੇ। ਉਹਨਾਂ ਕਾਰਜਾਂ ਵਿੱਚ ਇਹ ਵੀ ਇੱਕ ਕਾਰਨ ਬਹੁਤ ਵੱਡਾ ਅਤੇ ਜ਼ਰੂਰੀ ਹੈ ਕਿ ਜਿਹੜੇ ਵਿਗੜੇ ਹੋਏ ਸਾਧ ਨੇ, ਥੋੜ੍ਹੀਆਂ ਬਹੁਤੀਆਂ ਕਰਾਮਾਤਾਂ ਵੀ ਲਈ ਫਿਰਦੇ ਨੇ ਅਤੇ ਮਨੁੱਖਤਾ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ ਅਤੇ ਲੁੱਟਦੇ ਨੇ ਇਹਨਾਂ ਦੇ ਨਾਮ 'ਤੇ, ਉਹਨਾਂ ਨੂੰ ਸੁਧਾਰ ਕੇ ਵਿਚਾਰ ਚਰਚਾ ਕਰਕੇ ਸ਼ਬਦ ਨਾਲ ਜਿੱਤ ਕੇ ਅਤੇ ਕੌਮ ਦੀ ਸੇਵਾ ਵਿੱਚ ਲਾਉਣਾ ਵੀ ਇਹ ਖਾਲਸੇ ਦਾ ਕਰਮ ਖੇਤਰ ਹੈ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਵਿਚਾਰ ਹੋਈ। ਲੰਮੀ ਵਿਚਾਰ ਚਰਚਾ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਢੇਰੀ ਹੋ ਗਿਆ, ਸ਼ਹਿਨਸ਼ਾਹ ਬਖਸ਼ ਲਓ, ਮੈਂ ਭੁੱਲਿਆ ਹਾਂ, ਮੈਨੂੰ ਮਾਰਗ ਬਤਾ ਦਿਓ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਬੰਦਾ ਬਣਨਾ ਪੈਣਾ, ਪਹਿਲਾਂ ਬੰਦਾ ਬਣ, ਕੀ ਕਰਨਾ ਪਏਗਾ, ਗੁਰੂ ਮਾਰਗ ਦਾ ਧਾਰਨੀ ਬਣਨਾ ਪਏਗਾ। ਤਿਆਰ ਹੋ ਗਿਆ, ਖੰਡੇ ਕੀ ਪੌਲ ਲਈ, ਗੁਰੂ ਕਾ ਸਿੱਖ ਬਣ ਗਿਆ, ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਗੁਰੂ ਪਾਤਸ਼ਾਹ ਵੱਲੋਂ। ਕਰਾਮਾਤੀ ਸੀ, ਪੱਲੇ ਸੀ ਕੋਈ ਬਾਤ, ਗੁਰੂ ਦਾ ਸੰਗ ਹੋ ਗਿਆ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਸਿਮਰਨ ਵਾਲੇ ਪਾਸੇ ਤੁਰ ਪਿਆ, ਗੁਰਮਤਿ ਵਿਚਾਰ ਧਰਮ ਸਮਝਿਆ, ਸ਼ਹਿਨਸ਼ਾਹ ਨੇ ਇਹਦੇ ਜਿੰਮੇ ਸੇਵਾ ਲਾਈ ਕਿ ਪੰਜਾਬ ਦੀ ਧਰਤੀ 'ਤੇ ਜਿੱਥੇ ਜਿੱਥੇ ਜ਼ਾਲਮ ਰਾਜੇ ਨੇ ਜਾਂ ਜ਼ਾਲਮ ਚੌਧਰੀ ਨੇ, ਉਹਨਾਂ ਤਮਾਮ ਨੂੰ ਸੋਧਾ ਲਾਇਆ ਜਾਣਾ ਚਾਹੀਦਾ ਹੈ, ਖਾਲਸਾ ਰਾਜ ਸਥਾਪਿਤ ਕਰਨ ਵਾਲੇ ਪਾਸੇ ਮਨੁੱਖਤਾ ਨੂੰ ਤਿਆਰ ਕਰਨਾ ਚਾਹੀਦਾ ਹੈ।
ਉਮਰ ਸਾਰੀ ਅਜੇ 38 ਸਾਲ ਦੀ ਹੈ ਜਦੋਂ ਦਸਮ ਪਾਤਸ਼ਾਹ ਨਾਲ ਮਿਲਾਪ ਹੁੰਦਾ ਹੈ। ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਇਹਨੂੰ ਸੱਚੇ ਪਾਤਸ਼ਾਹ ਨੇ ਨਵਾਜਿਆ, ਪਿਆਰ ਦਿੱਤਾ ਹੈ, ਸ਼ਸਤਰ ਦਿੱਤੇ ਨੇ, ਪੰਜ ਤੀਰ ਦਿੱਤੇ ਨੇ, ਹੁਕਮਨਾਮੇ ਦਿੱਤੇ ਨੇ, ਪੰਜ ਸਿੱਖ ਦੇ ਦਿੱਤੇ। ਇਹਨਾਂ ਦੀ ਅਗਵਾਈ ਵਿੱਚ ਤੂੰ ਚੱਲਣਾ ਹੈ। ਬੜਾ ਪਿਆਰਾ ਸਿਧਾਂਤ ਗੁਰੂ ਪਾਤਸ਼ਾਹ ਨੇ ਬਣਾਇਆ। ਪੰਜ ਪਿਆਰੇ ਗੁਰੂ ਰੂਪ ਸਮਝੇ ਜਾਂਦੇ ਨੇ, ਉੱਚੀ ਅਵਸਥਾ ਹੈ। ਇਹਨਾਂ ਦੀ ਤਾਬਿਆ ਰਹਿਣਾ, ਇਹਨਾਂ ਦੇ ਹੁਕਮ 'ਚ ਰਹਿਣਾ ਹੈ। ਪੰਜਾਬ ਦੇ ਸਿੱਖਾਂ ਦੇ ਨਾਂ 'ਤੇ ਹੁਕਮਨਾਮੇ ਭੇਜ ਤੇ ਕਿ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਤੇ ਆ ਰਿਹਾ ਹੈ, ਇਹਦਾ ਸਾਥ ਦੇਣਾ। ਇਹ ਤੁਰ ਪਿਆ ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਪੰਜਾਬ 'ਚ ਜ਼ੁਲਮ ਸਰਦਤ ਮੁਕਾਉਣ ਦੇ ਲਈ। ਗੁਰੂ ਪਾਤਸ਼ਾਹ ਦਾ ਹੁਕਮ ਪਾ ਕਰਕੇ ਸਿੱਖ ਸੰਗਤਾਂ ਨਾਲ ਮਿਲਦੀਆਂ ਗਈਆਂ। ਉਸੇ ਦੌਰਾਨ ਸੱਚੇ ਪਾਤਸ਼ਾਹ ਮਰ ਕਲਗੀਧਰ ਪਾਤਸ਼ਾਹ ਜੀ ਆਪ ਜੋਤੀ ਜੋ ਸਮਾ ਜਾਂਦੇ ਨੇ। ਗੁਰਸਿੱਖਾਂ ਵਿੱਚ

ਫੌਜਦਾਰੀਆਂ ਵੰਡੀਆਂ ਗਈਆਂ। ਥੋੜੇ ਚਿਰ ਬਾਅਦ ਸਰਹੱਦ ਤੇ ਕਬਜ਼ਾ ਕਰ ਲਿਆ ਗਿਆ। ਚਾਪਚੜੀ ਦੇ ਮਕਾਨ ਚ ਵੱਡਾ ਮੁਕਾਬਲਾ ਹੋਇਆ। ਵਜੀਦ ਖਾਂ ਮਾਰਿਆ ਗਿਆ, ਜਿਹਨੇ ਸਾਹਿਬਜ਼ਾਦਿਆਂ ਤੇ ਜੁਰਮ ਤਸ਼ੱਦਦ ਕੀਤਾ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਚ ਆਪਣਾ ਰਾਜ ਕਾਇਮ ਕੀਤਾ, ਪਰ ਥੋੜੇ ਚਿਰ ਲਈ। ਚੜ੍ਹਾਈ ਕਰਨ ਤੋਂ ਬਾਅਦ ਸਿਰਫ 8 ਸਾਲ ਦਾ ਇਹਨਾਂ ਦਾ ਸੰਘਰਸ਼ ਹੈ, ਜਿਹਦੇ ਵਿੱਚ ਲੜਾਈਆਂ ਵੀ ਨੇ, ਹਾਰਾਂ ਵੀ ਨੇ, ਜਿੱਤਾਂ ਵੀ ਨੇ, ਪਾਤਸ਼ਾਹੀ ਵੀ ਹੈ। ਗੁਰੂ ਪਾਤਸ਼ਾਹ ਦੇ ਨਾਂ ਦੇ ਸਿੱਕਾ ਵੀ ਇਹਨੇ ਕਾਇਮ ਕੀਤਾ, ਆਪਣੀਆਂ ਚਲਾਈਆਂ ਨੇ, ਪਰ ਬਾਹਲਾ ਸਮਾਂ ਨਾਲ ਚੱਲ ਸਕਿਆ। ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਿਆ ਗਿਆ, ਸਮੇਂ ਦੀ ਹਕੂਮਤ ਨੇ ਇੱਕ ਲੰਮਾ ਘੇਰਾ ਪਾਇਆ, ਬਾਹਰੋਂ ਕੋਈ ਰਸਤਾ ਪਹੁੰਚਿਆ ਨਾ। ਭੁੱਖ ਨਾਲ ਜੂਝਦੇ ਹੋਏ ਕੁਝ ਸਿੱਕਲੇ ਨੂੰ ਛੱਡ ਕੇ ਚਲੇ ਵੀ ਗਏ, ਥੋੜੇ ਰਹਿ ਗਏ। ਲੰਮੇ ਘੇਰੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਕਰੀਬਨ 700 ਤੋਂ ਨੇੜੇ ਤੇੜੇ ਕੁਝ ਸਿੰਘਾਂ ਨਾਲ ਗ੍ਰਿਫਤਾਰ ਵੀ ਕੀਤਾ ਗਿਆ। ਲਾਹੌਰ ਲਿਜਾਇਆ ਗਿਆ। ਰਸਤੇ ਵਿੱਚੋਂ ਹੋਰ ਸਿੱਖ ਗ੍ਰਿਫਤਾਰ ਕਰਕੇ ਨਾਲ ਲਾਏ ਗਏ ਕਿ ਸਮੇਂ ਦੀ ਹਕੂਮਤ ਕੀ ਕਹੇਗੀ ਕਿ ਇੰਨੇ ਕੁ ਸਿੰਘਾਂ ਨੇ ਤੁਹਾਨੂੰ 9-10 ਮਹੀਨੇ ਤੱਕ ਲਗਾਤਾਰ ਘੇਰਾ ਪਾਈ ਰੱਖਿਆ, ਇਹਨਾਂ ਨੇ ਤੁਹਾਡੇ ਕੋਲ ਜਿੱਤੇ ਨਾ ਗਏ। ਖੈਰ, ਨਾਲ ਗਏ ਹੋਏ ਸਾਰੇ ਸਿੱਖਾਂ ਨੂੰ 100-100 ਕਰਕੇ ਰੋਜ਼ ਸ਼ਹੀਦ ਕੀਤਾ ਜਾਂਦਾ ਰਿਹਾ ਹੈ। ਅਤੇ ਆਖਰੀ ਦਿਨ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਸਪੁੱਤਰ 4 ਸਾਲ ਦਾ ਅਜੇ ਸਿੰਘ ਹੈ, ਜਿਸ ਨੂੰ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਸਨਮੁਖ ਸ਼ਹੀਦ ਕੀਤਾ ਗਿਆ ਸਾਹਮਣੇ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦਾ ਸਰੀਰ ਨੂੰ ਨੋਚ ਨੋਚ ਕੇ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਜਮੂਰਾਂ ਨਾਲ ਮਾਸ ਨੋਚਿਆ ਗਿਆ। ਇਸ ਮਹਾਨ ਯੋਧੇ ਨੇ ਬੰਦ ਬੰਦ ਕਟਵਾਉਣਾ ਪ੍ਰਵਾਨ ਕਰ ਲਿਆ, ਸਿੱਖ ਕੌਮ ਦੀ ਖਾਤਰ ਹੱਸ ਕੇ ਸ਼ਹਾਦਤ ਦਿੱਤੀ। ਉਸ ਮਹਾਨ ਯੋਧੇ ਨੂੰ ਅੱਜ ਦੇ ਦਿਹਾੜੇ ਤੇ ਉਹਨਾਂ ਦੇ ਨਾਲ ਸਮੁੱਚੇ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਖਾਲਸਾ ਰਾਜ ਸਥਾਪਿਤ ਕੀਤਾ, ਜ਼ਿਮੀਂਦਾਰਾਂ ਨੂੰ ਜ਼ਮੀਨ ਦਾ ਹੱਕ ਦਿੱਤਾ ਜੋ ਵਾਹੁਣ ਵਾਲੇ ਰਾਹਕ ਸਨ, ਸੋਚੀਆਂ ਬਰਾਦਰੀਆਂ ਨੂੰ ਇੱਕੋ ਥਾਂ ਖੜਿਆ ਕਰ ਦਿੱਤਾ, ਪਿੰਡ ਪਿੰਡ ਜਾਗਰੂਕਤਾ ਆਈ, ਗੁਰੂ ਪਾਤਸ਼ਾਹ ਪ੍ਰਤੀ ਉਹਦਾ ਸਤਿਕਾਰ ਪਿਆਰ ਉਹਦੇ ਨਾਂ ਤੇ ਸਿੱਕੇ ਪੈਦਾ ਕਾਇਮ ਕਰਨ ਤੋਂ ਪ੍ਰਾਪਤ ਹੁੰਦਾ ਹੈ। ਇਹ ਮਹਾਨ ਸ਼ਹਾਦਤ ਸਿੱਖਾਂ ਲਈ ਪ੍ਰੇਰਨਾ ਸਰੋਤ ਬਣੀ ਹੈ। ਖਾਲਸਾ ਰਾਜ ਸਥਾਪਿਤ ਕਰਨ ਵਾਲੇ ਪਾਸੇ ਨੂੰ ਤੁਰੇ ਨੇ ਬੜਾ ਲੰਮਾ ਸੰਘਰਸ਼ ਫਿਰ ਚੱਲਿਆ ਅਤੇ ਅਜੇ ਤੱਕ ਚੱਲਦਾ ਅਤੇ ਚੱਲਦਾ ਰਹੇਗਾ। ਜਿੰਨਾ ਚਿਰ ਤੱਕ ਦੁਨੀਆਂ ਦੇ ਕਿਸੇ ਵੀ ਇਲਾਕੇ ਵਿੱਚ ਜ਼ੁਲਮ ਤਸ਼ੱਦਦ ਹੋ ਰਿਹਾ ਹੈ, ਗੁਰੂ ਕੇ ਖਾਲਸੇ ਨੂੰ ਹੁਕਮ ਹੈ ਇਸ ਦੇ ਹਮੇਸ਼ਾ ਬੁਰਾਈਆਂ ਦੇ ਖਿਲਾਫ਼ ਜੂਝਣਾ ਹੈ, ਜੂਝਦਾ ਰਿਹਾ ਹੈ ਅਤੇ ਜੂਝਦਾ ਰਹੇਗਾ। ਗੁਰੂ ਕਿਰਪਾ ਕਰੇ, ਅਜਿਹੇ ਯੋਧੇ ਕੌਮ 'ਚ ਪੈਦਾ ਹੁੰਦੇ ਰਹੇ ਨੇ, ਹੁੰਦੇ ਰਹਿਣਗੇ। ਸ਼ਾਮ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਚਰਚਾ ਕਰਨ ਦਾ ਯਤਨ ਕਰਾਂਗੇ। ਅੱਜ ਦਾ ਪਾਵਨ ਸ਼ਬਦ ਆਪਾਂ ਵਿਚਾਰ ਲਈਏ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਜੀ ਦਾ ਉਚਾਰਨ ਕੀਤਾ ਹੋਇਆ ਅਤੇ ਹਰ ਗੁਰੂ ਗ੍ਰੰਥ ਸਾਹਿਬ ਦੇ 621 ਅਤੇ 22 ਅੰਕ 'ਤੇ ਸਭਾਇਮਾਨ ਹੈ। ਗੁਰਬਾਣੀ ਦੇ ਹਰ ਅੰਗ, ਹਰ ਸ਼ਬਦ, ਹਰ ਸਲੋਕ ਵਿੱਚ ਨਿਰੰਕਾਰ ਦੇ ਨਾਮ ਦੀ ਬਾਤ ਹੈ, ਵਾਰ ਵਾਰ ਕੀਤੀ ਜਾਂਦੀ, ਕਿਉਂਕਿ ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਨਿਰੰਕਾਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਕੋਈ ਵੀ ਜੁਗਤੀ ਹੈ। ਨਾਨਕੇ ਘਰ ਕੇਵਲ ਨਾਮ ਦੀ ਗੱਲ ਕਹੀ ਜਾਂਦੀ ਹੈ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹਾਉ ਦਾ ਬੰਦ ਲਿਆ ਹੈ,

ਸਰਕਾਰ ਦੇ ਨਾਮ ਨਾਲ ਹੈ। ਹੋਰ ਕੋਈ ਤਰੀਕਾ ਨਹੀਂ, ਕੇਵਲ ਤੇ ਕੇਵਲ ਨਾਮ ਹੀ ਇੱਕ ਮਾਰਗ ਹੈ। ਤੇ ਕਰੀਏ ਕਿ ਉਠਤ ਬੈਠਤ ਹਰ ਹਰ ਧਿਆਈ ਹੈ। ਇਸ ਲਈ ਇਹ ਗੁਰਸਿੱਖੋ ਸੰਤ ਜਨ

हमेशा हमेशा हर हर ध्याइए अन दिन सुकृत करिए दिन रात ये चंगी कमाई चंगा कर्म करिए कि उठद्या बहद्या जागद्या फिरद्या तुरद्या किरत विरत करद्या साड़ी सुरत जिहड़ी है निरंकार नाल नाम नाल जुड़ जाए हथ कार वल ते मन यार वल ਇਹ ਤਰੀਕਾ ਹੈ ਕਿਰਤ ਵਿਰਤ ਕਰਦਿਆਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਨੂੰ ਪਾਲਦਿਆਂ ਹੋਇਆਂ ਪਰਿਵਾਰ ਦੀ ਦੇਖਭਾਲ ਕਰਦਿਆਂ ਹੋਇਆਂ ਹਰ ਵਕਤ ਨਿਰੰਕਾਰ ਨੂੰ ਕਿਤੇ ਰੱਖਣਾ ਹੈ ਉਹਦੇ ਸਿਮਰਨ ਚ ਜੁੜੇ ਰਹਿਣਾ ਮਨ ਨੂੰ ਹਾਜ਼ਰ ਰੱਖਣਾ ਇਹ ਯੁਕਤੀ ਹੈ ਸੁਖੈਨ ਮਾਰਗ ਦੱਸਿਆ ਇਸ ਨੂੰ ਗੁਰਮਤ ਦਾ ਗਾਡੀ ਰਾਹ ਦੱਸਿਆ ਗਿਆ ਇਸੇ ਨੂੰ ਸ਼ੁਰੂਆਤ ਚ ਮੇਰੇ ਮਾਲਕ ਸ਼ੁਰੂਆਤ ਕਰਦੇ ਨੇ ਗੁਰਪੂਰ ਹੈ ਕਿਰਪਾ ਧਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਰਹਿਮਤ ਵਰਤਾਈ ਹੈ ਕੀ ਰਹਿਮਤ ਵਰਤਾਈ ਕਹਿਣ ਲੱਗੇ ਪ੍ਰਭ ਪੂਰੀ ਲੋਚ ਹਮਾਰੀ ਪ੍ਰਭੂ ਨੇ ਸਾਡੀ ਅੰਤਰ ਆਤਮਾ ਦੀ ਲੋਚਾ ਨੂੰ ਪੂਰਿਆਂ ਕੀਤਾ ਕਿਹੜੀ ਲੋਚਾ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਵਾਲੀ ਲੋਚਾ ਮਨੁੱਖਾ ਦੇਹੀ ਨੂੰ ਸਫਲਾ ਕਰਨ ਵਾਲੇ ਮਾਰਗ ਦੇ ਪਾਂਧੀ ਬਣਨ ਵਾਲੀ ਲੋਚਾ ਜਿਹੜੀ ਹੈ ਕਰ ਇਸ਼ਨਾਨ ਗ੍ਰਹਿ ਆਏ ਅੰਤਰ ਆਤਮਾ ਵਿੱਚ ਨਿਰੰਕਾਰ ਦੇ ਨਾਮ ਵਿੱਚ ਟੁੱਬੀ ਲਾ ਕੇ ਪਵਿੱਤਰ ਹੋ ਕਰਕੇ ਆਨੰਦ ਮੰਗਲ ਸੁੱਖ ਪਾਏ ਰਤ ਰੰਗਣੀਆਂ ਜਿਉਂ ਰੂਹਾਂ ਨੇ ਆਨੰਦ ਪਾ ਲਿਆ ਹੈ ਮੰਗਲ ਪਾ ਲਿਆ ਜੀਵਨ ਸੁਖਮਈ ਹੋ ਗਿਆ ਸਾਰੇ ਸੁੱਖਾਂ ਦੇ ਮਾਲਕ ਬਣ ਗਏ ਉਹ ਜੀਵਨ ਜੇ ਕੋਈ ਦੁੱਖ ਵੀ ਹੈ ਤੇ ਉਹਨੂੰ ਵੀ ਸੁੱਖ ਕਰਕੇ ਜਿਉਣ ਦੀ ਜਾਚ ਜਿਹੜੀ ਹੈ ਗੁਰੂ ਪਾਤਸ਼ਾਹ ਨੇ ਸਮਝਾ ਦਿੱਤੀ ਹੈ ਸਿਖਾ ਦਿੱਤੀ ਹੈ ਉਹਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਉਹਦੀ ਰਹਿਮਤ ਵਿੱਚ ਜੇ ਮਾਲਕ ਨੇ ਕੁਛ ਦੇ ਦਿੱਤਾ ਤੇ ਉਹਦੀ ਰਹਿਮਤ ਜੇ ਕੋਈ ਲੈ ਗਿਆ ਤੇ ਉਹਦੀ ਰਜ਼ਾ ਜਿਨ੍ਹਾਂ ਗੁਰਸਿੱਖਾਂ ਨੂੰ ਇਹ ਦੋ ਲਫ਼ਜ਼ ਚੇਤੇ ਰਹਿ ਗਏ ਜੀਵਨ ਦੇ ਦੋਵੇਂ ਕੰਢੇ ਨੇ ਸਿੱਖ ਦੇ ਜੀਵਨ ਦੇ ਦੋ ਕੰਢੇ ਨੇ ਕਦੀ ਰਜ਼ਾ ਵਾਲਾ ਵੱਜ ਵੱਜ ਜਾਂਦਾ ਉੱਧਰ ਨੂੰ ਢੋ ਹੋ ਜਾਂਦਾ ਹੈ ਕਦੀ ਰਹਿਮਤ ਵਾਲੇ ਪਾਸੇ ਨੂੰ ਅਤੇ ਸਿੱਖ ਨੇ ਦੋਵਾਂ ਕੰਢਿਆਂ ਵਿੱਚ ਵਹਿੰਦਿਆਂ ਵਹਿੰਦਿਆਂ ਆਪਣੇ ਸਿੱਧਾ ਮਿਸ਼ਨ ਸਮੁੰਦਰ ਵਿੱਚ ਇੱਕ ਮਿਕ ਹੋਣਾ ਹੁੰਦਾ ਹੈ ਨਿਰੰਕਾਰ ਵਿੱਚ ਇੱਕ ਮਿਕ ਹੋਣਾ ਹੁੰਦਾ ਹੈ ਇਹ ਮਾਰਗ ਗੁਰਮੁਖ ਨੇ ਸਿਖਾਇਆ ਹੈ ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਤ ਕਾ ਮਾਰਗ ਹੈ ਸੰਤ ਜਨਾਂ ਦਾ ਨਿਰੰਕਾਰੀ ਬੰਦਿਆਂ ਦਾ ਜਿਨ੍ਹਾਂ ਦੀ ਨਿਰੰਕਾਰ ਨਾਲ ਸਾਂਝ ਬਣ ਗਈ ਜਿਨ੍ਹਾਂ ਨੂੰ ਗੁਰੂ ਮਿਲਾਪ ਦੇ ਵਿੱਚੋਂ ਇਹ ਗਿਆਨ ਪ੍ਰਾਪਤ ਹੋ ਗਿਆ ਸੰਤ ਕਾ ਮਾਰਗ ਧਰਮ ਕੇ ਪੌੜੀ ਸੰਤ ਜਨਾਂ ਦਾ ਮਾਰਗ ਜਿਹੜਾ ਹੈ ਅਤੇ ਧਰਮ ਦੀ ਪੌੜੀ ਮਤਲਬ ਧਰਮ ਨੂੰ ਚੜ੍ਹਨ ਵਾਲੀ ਜਿਹੜੀ ਸੀੜੀ ਹੈ ਕੋਈ ਵਿਰਲਾ ਕੋਵਡ ਭਾਗੀ ਪਾਏ ਵੱਡਿਆਂ ਭਾਗਾਂ ਨਾਲ ਕੋਈ ਵਿਰਲਾ ਵਿਰਲਾ ਪਾਉਂਦਾ ਹਰ ਇੱਕ ਦੇ ਵੱਸ ਦੀ ਬਾਤ ਨਹੀਂ ਗੁਰੂ ਦੀ ਕਿਰਪਾ ਦਾ ਪਾਤਰ ਹਰ ਇੱਕ ਨਹੀਂ ਬਣ ਸਕਦਾ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਯਤਨ ਕਰਦਾ ਹੈ ਲੇਕਿਨ ਹਰ ਇੱਕ ਦੀ ਛਾਲ ਥਾਂ ਨਹੀਂ ਪੈਂਦੀ ਕਿਤੇ ਗੁਰੂ ਕਿਰਪਾ ਕਰਦੇ ਰਹਿਮਤ ਕਰਦੇ ਉਦਮ ਬਖਸ਼ ਦੇਵੇ ਸਿਮਰਨ ਬੰਦਗੀ ਦਾ ਫਿਰ ਜਾ ਕੇ ਅਜਿਹੀ ਰਹਿਮਤ ਬਣ ਜਾਂਦੀ ਇਸ ਮਾਰਗ ਦਾ ਪਾਂਧੀ ਬਣਦਾ ਇਸ ਪੌੜੀ ਦੇ ਚੜ੍ਹ ਡੰਡੇ ਡੰਡਾ ਡੰਡਾ ਕਰਕੇ ਚੜ੍ਹਨਾ ਸ਼ੁਰੂ ਹੁੰਦਾ ਹੈ ਅਤੇ ਹੁੰਦਾ ਕਿ ਫਿਰ ਕੋਟ ਜਨਮ ਕੇ ਕੇਲਵੇ ਖਨਾਸੇ ਜਨਮੇ ਹੋਏ ਜਨਮ ਦੇ ਕਰੋੜਾਂ ਪਾਪ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਨੇ ਜਨਮ ਜਨਮ ਕੇ ਇਸ ਮਨ ਕੋ ਮਲ ਲੱਗ ਗਈ ਸੀ ਜਿਹੜੀ ਮਾਲਾ ਕਾਲਾ ਹੋਇਆ ਪਿਆ ਸੀ ਉਹ ਸਾਰਿਆਂ ਦਾ ਨਾਸ ਹੋ ਜਾਂਦਾ ਇਸ ਮਾਰਗ ਤੇ ਜਦੋਂ ਤੁਰ ਪਏ ਨੇ ਹਰ ਚਰਨੀ ਚਿੱਤ ਲਾਏ ਜਦੋਂ ਸਾਡਾ ਚਿੱਤ ਨਿਰੰਕਾਰ ਦੇ ਚਰਨਾਂ ਨਾਲ ਨਿਰੰਕਾਰ ਦੇ ਨਾਮ ਨਾਲ ਉਹਦੇ ਗੁਣਾਂ ਨਾਲ ਸਾਂਝ ਬਣਾ ਲੈਂਦਾ ਹੈ ਕਿਉਂ ਕਹਿ ਲਏ ਉਹ ਨਿਰੰਕਾਰ ਦੇ ਗੁਣਾਂ ਨਾਲ ਸਾਂਝ ਬਣਾ ਕੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਧਾਰਨੀ ਬਣਾ ਲੈਂਦਾ ਹੈ ਉਸ ਮਾਰਗ ਦਾ ਪਾਂਧੀ ਬਣਾ ਲੈਂਦਾ ਜੋ ਗੁਰੂ ਦੱਸਦਾ ਹੈ ਤੇ ਜਿਹੜਾ ਮਾਰਗ ਨਿਰੰਕਾਰ ਤੱਕ ਪਹੁੰਚਦਾ ਅਜਿਹੇ ਗੁਰਮੁਖ ਪਿਆਰਿਆਂ ਦੇ ਕਮਾਏ ਹੋਏ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਉਸਤਤ ਕਰੋ ਸਦਾ ਪ੍ਰਭ ਆਪਣੇ
ਜਿਨ ਪੂਰੀ ਕਲ ਰਾਖੀ, ਜਿਸ ਨੇ ਆਪਣੀ ਤਾਕਤ ਜਿਹੜੀ ਹੈ ਉਹ ਵਰਤਾ ਕੇ ਰੱਖੀ ਹੋਈ ਹੈ, ਕਲਾ ਧਾਰਨ ਕਰਕੇ ਉਸ ਪ੍ਰਭੂ ਦੀ ਉਸਤਤ ਕਰੋ। ਸਿਮਰਨ ਕਰਨਾ ਉਹਦੀ ਉਸਤਤੀ ਹੈ, ਨਿਰੰਕਾਰ ਦੇ ਗੁਣ ਗਾਉਣੇ ਉਹਦੀ ਉਸਤਤੀ ਹੈ, ਅਤੇ ਗੁਣ ਗਾਉਣੇ ਸਿਰਫ ਇਸੇ ਲਈ ਤਾਂ ਕਿ ਸਾਡੇ ਵਿੱਚ ਉਹਦੇ ਗੁਣ ਪ੍ਰਵੇਸ਼ ਕਰ ਜਾਣ, ਅਸੀਂ ਅਵਗੁਣਾਂ ਦਾ ਤਿਆਗ ਕਰ ਛੱਡੀਏ। ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਤਸਾਖੀ। ਸੱਚੇ ਪਾਤਸ਼ਾਹ ਦੀ ਸਿੱਖਿਆ ਤੇ ਸੱਚੀ ਸਿੱਖਿਆ ਤੇ ਚੱਲ ਕੇ ਜੀਵ ਪਵਿੱਤਰ ਹੋ ਜਾਂਦਾ, ਵਿੱਚੋਂ ਵਿਕਾਰਾਂ ਨੂੰ ਮਾਰ ਦਿੰਦਾ, ਵਿੱਚੋਂ ਮਾਰ ਕੱਢੀਆਂ ਬੁਰਾਈਆਂ ਦੀ ਅਵਸਥਾ ਦਾ ਮਾਲਕ ਬਣ ਜਾਂਦਾ। ਤੇ ਅਜਿਹੇ ਗੁਰਸਿੱਖ ਜਿਹੜਾ ਮਾਰਗ ਦਾ ਪਾਂਧੀ ਬਣ ਗਿਆ, ਉਹਦੇ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ, ਵਿਘਨ ਬਨਾਸਨ ਸਭ ਦੁਰਨਾਸਨ ਸਭ ਦੁੱਖ ਨਾਸਨ, ਉਹਦੇ ਜੀਵਨ ਦੇ ਜਿੰਨੇ ਰਸਤੇ ਦੀਆਂ ਰੁਕਾਵਟਾਂ ਨੇ ਨਾ, ਵਿਘਨ ਨੇ ਸਾਰੀਆਂ ਨਿਰੰਕਾਰ ਦੂਰ ਕਰ ਦਿੰਦਾ। ਸਭ ਦੁੱਖ ਨਾਸਨ, ਜੀਵਨ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ, ਦੁੱਖ ਭੱਜ ਜਾਂਦੇ ਨੇ, ਪਲਾਇਨ ਕਰ ਜਾਂਦੇ ਨੇ। ਕਿਵੇਂ? ਸਤਿਗੁਰ ਨਾਮ ਦੜਾਇਆ, ਕਿਉਂਕਿ ਉਹ ਗੁਰੂ ਦੇ ਆਖੇ ਲੱਗ ਕੇ ਨਿਰੰਕਾਰ ਦਾ ਨਾਮ ਦੜਾਉਂਦੇ ਨੇ, ਦਿੜ ਕਰਕੇ ਹਿਰਦੇ ਚ ਵਸਾ ਲੈਂਦੇ ਨੇ, ਉਹ ਪਾਂਧੀ ਬਣ ਜਾਂਦੇ ਉਸ ਮਾਰਗ ਦੇ। ਇਸ ਢੰਗ ਨਾਲ ਫਿਰ ਮੇਰੇ ਮਾਰਗ ਬਖਸ਼ ਕਹਿੰਦੇ, ਖੋਏ ਪਾਪ, ਪਾਪ ਸਾਰੇ ਖਤਮ ਹੋ ਜਾਂਦੇ ਨੇ। ਭਏ ਖੋਏ ਪਾਪ, ਭਏ ਸਭ ਪਾਵਨ, ਉਹ ਜੀਵ ਰੂਪੀ ਰੂਹਾਂ ਜਿਹੜੀਆਂ ਪਾਵਨ ਹੋ ਜਾਂਦੀਆਂ, ਪਵਿੱਤਰ ਹੋ ਜਾਂਦੀਆਂ, ਤੇ ਪਵਿੱਤਰ ਨਿਰੰਕਾਰ ਨਾਲ ਸਾਂਝ ਬਣ ਜਾਂਦੀ। ਪਵਿੱਤਰ ਦਾ ਹੀ ਪਵਿੱਤਰ ਵਿੱਚ ਮਿਲਾਪ ਹੋਵੇਗਾ, ਉਹਦੇ ਨਾਲ ਹੀ ਮਿਲਣ ਹੋਏਗਾ, ਪਾਣੀ ਵਿੱਚ ਪਾਣੀ ਮਿਲੇਗਾ, ਤੇਲ ਵਿੱਚ ਪਾਣੀ ਨਹੀਂ ਮਿਲੇਗਾ। ਇਸ ਲਈ ਉਹਨਾਂ ਦੇ ਆਪਣੇ ਜੀਵਨ ਦੇ ਸਾਰੇ ਗੁਣ ਨਿਰੰਕਾਰ ਨਾਲ ਮੇਲ ਖਾ ਜਾਂਦੇ ਨੇ, ਸੁਭਾਅ ਮੇਲ ਖਾ ਜਾਂਦਾ ਹੈ, ਪਾਪ ਖਤਮ ਹੋ ਗਏ। ਭੈ ਸਭ ਪਾਵਨ, ਜਨ ਨਾਨਕ ਸੁੱਖ ਘਰ ਆਇਆ। ਇਸ ਢੰਗ ਨਾਲ ਉਹ ਜੀਵ ਆਪਣੇ ਅਸਲੀ ਘਰ, ਨਿੱਜ ਘਰ ਵਿੱਚ ਆ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੇ, ਅਸੀਂ ਗੁਰੂ ਕੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਿਮਰਨ ਨਾਲ ਸਾਂਝ ਪਾ ਸਕੀਏ, ਜਿਹਦੇ ਨਾਲ ਸਾਡੇ ਪਾਪ ਕੱਟੇ ਜਾਣ, ਅਸੀਂ ਗੁਣਾਂ ਦੇ ਮਾਲਕ ਬਣ ਸਕੀਏ। ਅਰਦਾਸ ਬੇਨਤੀ ਕਰੀਏ।

ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਲਾਵੇ ਫੁੱਲਾਂ ਚੁੱਕਾਂ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮੰਚਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਾਧ ਸਵਾਰਨਾ ਸਭਨਾ ਗਲਾਂ ਸਮਰਾ ਸੁਆਮੀ ਸੋਕਾ ਮਨ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਕਰਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੁਭਾਵੇ ਸਲਾਹ ਸਿਫ਼ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੈਂ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਵਡਿਆਈਆਂ ਕਹੇ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਦੁੱਖ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਸਗਲ ਸਮੱਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਜ ਤੇਗ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਕੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੀਕ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਪਿਛਨਾ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ ਆਈਆਂ ਸੰਗਤਾਂ ਦੀ ਹਰਿ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰਿ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀਓ
ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਸੂਰਾ ਸੋ ਪਹਿਚਾਨੀਆ ਜੋ ਲਰੇ ਤਿਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬਹੂ ਨਾ ਛਾਡੇ ਖੇਤ। ਮਹਾਰਾਜ ਜੀ ਅੱਜ ਸਿੱਖ ਕੌਮ ਦੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਦਿਨ ਹੈ। ਸਿੱਖ ਗੁਰਦੁਆਰਾ ਸਿੰਘ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੱਜ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਉਸ ਮਹਾਂਪੁਰਖ ਬਾਦਸ਼ਾਹ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ, ਸ਼ਹੀਦੀ ਮਨਾਈ ਜਾ ਰਹੀ। ਮਹਾਰਾਜੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਨੇ, ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਧਰਤੇ ਪ੍ਰਵਾਨ ਕਰਨੀਆਂ। ਉਹਨਾਂ ਮਹਾਂਪੁਰਖਾਂ ਦੇ ਮਹਾਰਾਜ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਿੱਖ ਕੌਮ ਨੂੰ ਬਲ ਉਦਮ ਬਖਸ਼ਿਸ਼ ਕਰਨ ਦੀ ਕਿਰਪਾ ਕਰੋ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਪਏ। ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ। ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮਿਰੜਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ ਕਲਗੀ ਸੁਹੈ,

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲਾ। ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਤੇ ਅਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤੇ ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਅੱਜ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾ ਰਿਹਾ। ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਹੁਣਾਂ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਇਤਿਹਾਸ ਆਪਾਂ ਸਰਵਣ ਕਰਾਂਗੇ ਜੀ। 28 ਜੂਨ ਨੂੰ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਡੂ ਦਾ ਕੀਰਤਨ ਫਰੋਮ ਇਸ ਗੁਰੂ ਘਰ ਦੇ ਵਿੱਚ, ਉਹ 28 ਜੂਨ ਨੂੰ 11:20 ਤੋਂ ਲੈ ਕੇ 12:30 ਤੱਕ ਕੀਰਤਨ ਕਰ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਇਸ ਗੁਰੂ ਘਰ ਦੇ ਵਿੱਚ ਹਰ ਸਾਲ ਸ਼੍ਰੀ ਸ਼ੰਕਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਦਿਹਾੜਾ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ। ਕੱਲ੍ਹ ਨੂੰ ਗੁਰੂ ਘਰ ਦੇ ਵਿੱਚ ਸਨਹਿਤ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ 11 ਵਜੇ ਆਰੰਭ ਹੋਣਗੇ, ਜਿਨ੍ਹਾਂ ਦੇ 28 ਤਰੀਕ ਐਤਵਾਰ ਵਾਲੇ ਦਿਨ ਭੋਗ ਪੈਣਗੇ। ਸ਼੍ਰੀ ਸ਼ੰਕਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਹੈ। ਆਪ ਜ਼ਰੂਰ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜੀ। ਉਸ ਤੋਂ ਬਾਅਦ 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, ਉਹ ਵੀ ਆਪ ਸੰਗਤਾਂ ਨਾਲ ਮਨਾਇਆ ਜਾਏਗਾ ਜੀ। 30 ਜੂਨ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆ। ਉਹ ਸਰਬੱਤ ਦੇ ਭਲੇ ਵਾਸਤੇ ਜੋ ਸਹਿਜ ਪਾਠ ਆਪ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ, ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸੋ ਅੱਜ ਪਾਵਨ ਅੰਗ 502 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ। 502 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਵੱਡੇ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ

ਗੁਰਮਤਿ ਭ੍ਰਮਣ ਚੁਕਾਈ, ਪਾਰਸ ਭੇਟ ਕੰਚਨ ਧਾਤ ਹੋਈ, ਸਤ ਸੰਗਤ ਕੀ ਵਡਿਆਈ, ਹਾਰ ਜਲ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਭਾਈ, ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ, ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜ ਮਾਹੀ, ਨਾਨਕ ਨਾਮ ਨਿਰੰਜਨ ਦੀ ਜੈ, ਜੁਗ ਜੁਗ ਸ਼ਬਦ ਸਲਾਹੀ, ਗੂਜਰੀ ਮਹੱਲਾ ਪਹਿਲਾ, ਘਰ ਚੌਥਾ

ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ ਥਿਰ ਨਾਮ ਭਗਤ ਦ੍ਰਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਭਰਮ ਨ ਚੂਕਈ ਜਗ ਜਨਮ ਵਿਆਦ ਖਪੰ ਅਸਥਾਨ ਹਰ ਨਿਹ ਕੇਵਲੰ ਸਤਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਦੁਖ ਅਧਿਕ ਜਨਮ ਮਰਣੰ ਭਜ ਸਰਨ ਸਤਗੁਰ ਉਬਰ ਹੈ ਹਰ ਨਾਮ ਰਿਦ ਰਮਣੰ ਗੁਰਮਤ ਨਿਹਚਲ ਮਨ ਮਨ ਮਨੰ ਗੁਰਮਤ ਨਿਹਚਲ ਮਨ ਮਨ ਮਨੰਗ ਸਹਿਜ ਵਿਚਾਰੰ ਗੁਰਮਤ ਨਿਹਚਲ ਮਨ ਮਨ ਮਨੰਗ ਸਹਿਜ

ਖਾਓ। ਆਪ ਨਚਾਏ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਏ, ਆਪੇ ਗਾਵੈ ਆਪ ਸੁਣਾਵੈ, ਇਸ ਮਨ ਅੰਧੇ ਕਉ ਮਾਰਗ ਪਾਏ, ਅਨ ਦਿਨ ਨਾਚੈ ਸਖਤ ਨਿਵਾਰੈ, ਸਿਵ ਘਰ ਨੀਂਦ ਨ ਹੋਈ, ਸਖਤੀ ਘਰ ਜਗਤ ਸੂਤਾ, ਨਾਚੈ ਟਾਪੈ ਅਵਰੂ ਗਾਵੈ, ਮਨ ਮੁਖ ਭਗਤ ਨ ਹੋਈ। ਸੁਰ ਨਰ ਵਿਰਤ ਪੱਖ ਕਰਮੀ ਨਾਚੇ, ਮੁਨਜਨ ਗਿਆਨ ਵਿਚਾਰੀ, ਸਿੱਧ ਸਾਧਕ ਲਿਵਲਾਗੀ ਨਾਚੇ, ਜਿਨ ਗੁਰਮੁਖ ਬੁੱਧ ਵਿਚਾਰੀ, ਖੰਡ ਬ੍ਰਹਿਮੰਡ ਤ੍ਰੈਗੁਣ ਨਾਚੇ, ਜਿਨ ਲਾਗੀ ਹਰ ਲਿਵ ਤੁਮਾਰੀ।

ਸੁਖੀਅਨ ਮਹਿ ਸੁਖੀਆ ਤੂੰ ਕਹੀ ਹੈ ਦਾਤਨ ਸਿਰ ਦਾਤਾ ਤੇਜਨ ਮੈਂ ਤੇਜ ਵੰਸੀ ਕਹੀ ਹੈ ਰਸੀਅਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀ ਹੈ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਬੜੋ ਗ੍ਰਹਿਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ

ਸਤਿਗੁਰ ਕੈ ਭਾਣੇ ਵਡਿਆਈ ਪਾਵੇ, ਨਾਨਕ ਆਪ ਛੂਟ ਗੁਰਮਾਹੀ ਸੁਮਾਵੇ। ਮਹੱਲਾ ਤੀਜਾ। ਗੁਰ

ਜਾਏ, ਹੱਥੋਂ ਛੁੜਕੀ ਤਨ ਸਿਆਹੋ ਹੋਏ, ਬਦਨ ਜਾਏ ਕੁਮਲਾਏ, ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ, ਹਰ ਨਾਮ ਧਿਆਵ ਹੈ ਰੰਗ ਸਿਉ, ਹਰ ਨਾਮ ਰਹੇ ਲਿਵਲਾਏ, ਨਾਨਕ ਸਤਿਗੁਰ ਸੋ ਧਨ ਸੌਂਪਿਆ, ਜੇ ਜੀ ਮਹਿ ਰਿਹਾ ਸਮਾਏ, ਰੰਗ ਤਿਸੈ

ਮਨਮੁਖ ਊਧਾ ਕੌਲ ਹੈ, ਨਾ ਤਿਸ ਭਗਤ ਨਾਉ ਸ਼ਕਤੀ ਅੰਦਰ ਵਰਤਦਾ, ਕੂੜ ਤਿਸ ਕਾ ਹੈ ਉਪਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ, ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਕਰਦੇ ਹਾਂ, ਉਸ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਣ, ਬਾਣੀ ਪੜ੍ਹੀ ਸੁਣੀ ਹਿਰਦੇ ਵਿੱਚ ਵਸਾ ਦੇਣ, ਬਾਣੀ ਦਾ ਭਾਵ ਬਖਸ਼ਿਸ਼ ਕਰਨ, ਨਿਤਾਂ ਪ੍ਰਤੀ ਗੁਰੂ ਸਾਹਿਬ ਜੀ ਉਦਮ ਬਖਸ਼ਿਸ਼ ਕਰਨ, ਸੰਗਤ ਕਰਨ ਦਾ, ਬਾਣੀ ਪੜ੍ਹਨ ਸੁਣਨ ਦਾ। ਸੋ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਜਸਪਾਲ ਜੀ, ਸਰ ਰਣਜੀਤ ਸਿੰਘ ਜੀ, ਸਰ ਨਿਰਮਲ ਸਿੰਘ ਜੀ ਸੂਰਾ, ਭਾਈ ਮਨਮੋਹਨ ਸਿੰਘ ਜੀ, ਬਹੁਤ ਹੀ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਹੇ ਹਨ ਅਮਰੀਕਾ ਵਿੱਚ, ਬੇਰੀਏ ਚ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਹੈ ਅਤੇ ਹੁਣ ਵੀ ਸਿਖਾ ਰਹੇ ਹਨ। ਇਹਨਾਂ ਗੁਰੂ ਮਹਾਰਾਜ ਦੇ ਨਾਲ ਨਾਲ ਇਹਨਾਂ ਰੂਹਾਂ ਦਾ ਵੀ ਆਸ਼ੀਰਵਾਦ ਹੈ ਨਾਲ। ਆਓ ਰਲ ਕੇ ਇਹ ਸ਼ਬਦ ਗਾਇਨ ਕਰੀਏ, ਇਨ ਵਿਧ ਦੇਹ ਮਨ ਹਰਿਆ

ਸੰਤ ਦੇ ਕਈ ਪ੍ਰਕਾਰ ਹਨ। ਬਿਲਾਵਲ ਸਾਹਿਬ ਦਾ ਬਸੰਤ ਜੋ ਕਿ ਹੁਣੇ ਸਰਵਣ ਕੀਤਾ, ਬਸੰਤ ਹਿੰਡੋਲ ਦੀ ਇੱਕ ਬੰਦਿਸ਼ ਹੈ ਜੋ ਕਿ ਪੁਰਾਤਨ ਕੀਰਤਨੀ ਗਾਉਂਦੇ ਸਨ। ਮਾਰਵਾ ਥਾਟ ਹਿੰਡੋਲ ਅਤੇ ਬਸੰਤ ਦਾ ਮਿਸ਼ਰਣ, ਇੱਕ ਹਿੰਡੋਲ ਬਿਲਾਵਲ ਦਾ ਮਿਸ਼ਰਣ ਵੀ, ਉਹ ਵੀ ਬਸੰਤ ਗਾਇਆ ਜਾਂਦਾ ਹੈ। ਫਿਰ ਬਸੰਤ ਬਹਾਰ ਦੋ ਰਾਗਾਂ ਦਾ ਮਿਸ਼ਰਣ ਕਰਕੇ ਉਹਨਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਚਾਰ ਪੰਜ ਰਾਗ ਹਨ, ਅਲੱਗ ਅਲੱਗ ਉਹਨਾਂ ਦਾ ਗਾਇਨ ਹੁੰਦਾ ਹੈ। ਪੂਰਬੀ ਬਸੰਤ ਸਭ ਤੋਂ ਪਾਪੂਲਰ ਜੋ ਹੈ, ਉਸਦਾ ਗਾਇਨ ਬਹੁਤ ਹੀ ਪਾਪੂਲਰ ਹੈ। ਮੋਸਟਲੀ ਤੁਸੀਂ ਦਰਬਾਰ ਸਾਹਿਬ ਤੋਂ ਸੁਣਦੇ ਹੋ ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਨਾਨਕ ਦਿਨਾਂ ਬਸੰਤ ਹੈ, ਜਦਕਿ ਉਹ ਬਸੰਤ ਰਾਗ ਸ਼ਬਦ ਨਹੀਂ ਸਲੋਕ ਹੈ। ਪਰ ਬਹੁਤ ਹੀ ਬਸੰਤ ਦੇ ਜਿਹੜੇ ਪ੍ਰਕਾਰ ਹਨ ਬਹੁਤ ਹੀ ਪਾਪੂਲਰ ਹਨ, ਬਹੁਤ ਹੀ ਜਿਹੜਾ ਸੁਣ ਕੇ ਆਨੰਦ ਆਉਂਦਾ ਹੈ।

ਗੱਲ

ਇਹ ਸਰੀਰ ਇੱਕ ਨਗਰ ਹੈ, ਪਿੰਡ ਹੈ। ਜੀਵ ਆਤਮਾ ਇਸ ਦਾ ਸਰਦਾਰ ਹੈ, ਚੌਧਰੀ ਹੈ, ਮੁਖੀ ਹੈ। ਪਰ ਇਸ ਪਿੰਡ ਵਿੱਚ, ਇਸ ਨਗਰ ਵਿੱਚ ਇਕੱਲੀ ਜੀਵ ਆਤਮਾ ਨਹੀਂ ਵਸ, ਹੋਰ ਲੋਕ ਵੀ ਹਨ। ਵੱਖਰੇ ਵੱਖਰੀਆਂ ਰਸਤੀਆਂ, ਅੱਖਾਂ, ਕੰਨ, ਨਾਸਕਾ, ਇਹ ਜਿਹੜੇ ਇੰਦਰੀ ਹਨ, ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ। ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ, ਕਬੀਰ ਸਾਹਿਬ ਬਾਬਾ ਆਪਣਾ ਬਸੂਏਗਾ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਕੋਈ ਮੇਰੇ ਕਹਿਣਾ ਹੀ ਨਹੀਂ ਮੰਨਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੱਖਰੇ ਵੱਖਰੇ ਰਸਤੇ ਹਨ। ਮੇਰਾ ਕੋਈ ਕਹਿਣਾ ਨਹੀਂ ਮੰਨਦਾ ਤੇ ਮੇਰੀ ਚੌਧਰੀ ਦੀ ਜ਼ਿੰਮੇਵਾਰੀ ਹੈ। ਮੈਨੂੰ ਪਤਾ ਹੈ ਮੇਰੇ ਕੋਲ ਲੇਖਾ ਜੋਖਾ ਮੰਗਿਆ ਜਾਣਾ, ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ। ਹੇ ਅਕਾਲ ਪੁਰਖ, ਹੇ ਅੰਤਰਜਾਮੀ, ਹੇ ਸਿਰਜਣਹਾਰ, ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਹ ਦੁਬਾਰਾ ਪਿੰਡ ਨਾ ਦੇ, ਮੈਨੂੰ ਇਹ ਦੁਬਾਰਾ ਨਗਰ ਨਾ ਦੇ, ਮੈਂ ਨਹੀਂ ਇਸ ਵਿੱਚ ਰਹਿਣਾ ਚਾਹੁੰਦਾ। ਮੇਰਾ ਜੋ ਲੇਖਾ ਜੋਖਾ ਹੈ ਨਾ, ਮੇਰਾ ਇੱਥੇ ਹੋਣੀ ਨਵੇ, ਦੁਬਾਰਾ ਨਹੀਂ ਮੈਂ ਆਉਣਾ ਚਾਹੁੰਦਾ। ਧਰਮ ਰਾਜ ਜਬ ਲੇਖਾ ਆਵਾਂਗੇ, ਬਾਕੀ ਨਿਕਸੀ ਭਾਰੀ। ਪੰਜ ਕਿਸਾਨ ਵਾ ਭਾਗ ਗਏ, ਜਿਹੜੇ ਪੰਜੇ ਮੈਨੂੰ ਸਤਾਉਣ ਵਾਲੇ ਸੀਗੇ, ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਵਾਸੀ ਸੀ, ਇਹ ਤਾਂ ਸਾਰੇ ਦੌੜ ਜਾਣੇ। ਲੈ ਬੰਨ ਦਿਓ ਜੀਓ ਦਰਬਾਰੀ, ਦਰਬਾਰ ਦੇ ਵਿੱਚ ਤੇ ਦਰਬਾਰੀਆਂ ਨੇ ਜੀਵ ਆਤਮਾ ਨੂੰ ਬੰਨ ਲੈਣਾ, ਚੌਧਰੀ ਨੂੰ ਬੰਨ ਲੈਣਾ, ਕਿ ਤੇਰੀ ਜ਼ਿੰਮੇਵਾਰੀ ਸੀ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੱਜਰ। ਮੈਨੂੰ ਬੰਦੇ ਨੂੰ ਇਸੇ ਹੀ ਜਨਮ ਵਿੱਚ ਬਖਸ਼ ਦੇ। ਗੁਰੂ ਪਿਆਰਿਓ, ਜਨਮ ਤੋਂ ਮੌਤ ਤੱਕ ਦਾ ਜੋ ਸਫ਼ਰ ਹੈ, ਇੱਕ ਦਿਨ ਜਨਮ ਹੋਇਆ, ਇੱਕ ਦਿਨ ਮੌਤ ਵੀ ਹੋਏਗੀ। ਜੋ ਉਪਜਿਓ ਸੋ ਦਿਨ ਸਹਿ, ਇਹ ਅਟਲ ਸੱਚਾਈ ਹੈ। ਜਨਮ ਦੱਸਦਾ ਹੈ ਕਿ ਮੌਤ ਵੀ ਹੋਏਗੀ। ਇਸ ਸ੍ਰਿਸ਼ਟੀ ਵਿੱਚ, ਇਸ ਬ੍ਰਹਿਮੰਡ ਵਿੱਚ ਕੋਈ ਵੀ ਪਰਮਾਤਮਾ ਦੀ ਸਿਰਜੀ ਹੋਈ ਕੋਈ ਚੀਜ਼ ਐਸੀ ਨਹੀਂ ਹੈ ਜਿਸਦਾ ਅੰਤ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਮਾਂ ਹੈ ਉਸਨੂੰ ਜੀਵਨ ਆਖਿਆ ਜਾਂਦਾ, ਉਸਨੂੰ ਜ਼ਿੰਦਗੀ ਆਖਿਆ ਜਾਂਦਾ, ਉਸਨੂੰ ਜੀਵਨ ਆਖਿਆ ਜਾਂਦਾ। ਨਾ ਜਨਮ ਦਾ ਹਿਸਾਬ ਹੋਣਾ, ਨਾ ਮੌਤ ਦਾ ਹਿਸਾਬ ਹੋਣਾ, ਧਿਆਨ ਰੱਖਣਾ ਜੀਵਨ ਦਾ ਹਿਸਾਬ ਹੋਣਾ, ਜਿਹੜਾ ਸਮਾਂ ਬਿਤਾਇਆ ਜਨਮ ਤੋਂ ਮੌਤ ਤੱਕ ਕੀ ਕੀਤਾ, ਕੀ ਕਰਿਆ, ਕੀ ਸਮਝਿਆ, ਸਭ ਲਿਖਿਆ ਜਾ ਰਿਹਾ ਹੈ। ਹਰ ਬੰਦੇ ਦਾ ਹਿਸਾਬ ਲਿਖਿਆ ਜਾ ਰਿਹਾ ਹੈ। ਕਬੀਰ ਸਾਹਿਬ ਸਾਨੂੰ ਇੱਕ ਗੱਲ ਸਮਝਾ ਰਹੇ ਹਨ ਕਿ ਇਹ ਪ੍ਰਾਣੀ ਇਸ ਜੀਵਨ ਵਿੱਚ ਸਮਝ, ਆਪਣਾ ਹਿਸਾਬ ਕਿਤਾਬ ਇੱਥੇ ਹੀ ਨਿਬੇੜਦਾ ਹੈ, ਅੱਗੇ ਨਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ। ਗੁਰੂ ਪਿਆਰਿਓ, ਜਦੋਂ ਵੀ ਕੋਈ ਪ੍ਰਾਣੀ ਚਲਿਆ ਜਾਂਦਾ ਨਾ ਸੰਸਾਰ ਵਿੱਚੋਂ,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ। ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੈ। ਸੰਗ ਚਲਤ ਹੈ ਹਮ ਵੀ ਚੱਲਣ, ਸਾਥੀ ਚਲਿਆ ਗਿਆ ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲਈ ਗਈ, ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ ਨੂੰ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਹੀਂ ਪੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਨਹੀਂ ਨਾਲ ਜਾਣਾ। ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ ਫਿਰ ਮੌਤ ਵੀ, ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ। ਆਤਮਾ ਨੂੰ ਰਹਿਣ ਵਾਸਤੇ ਇੱਥੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੋਣੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਗਿਆ। ਸੰਗ ਚਲਤ ਹੈ ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ ਕੱਲ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ ਹੈ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ,
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ ਗਰੀਬ ਨਿਵਾਜ ਪਿਤਾ ਜੀ ਜੀਵ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਾ ਕਰਨੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ ਭਾਣਾ ਮੰਨਣ ਦਾ ਬਲ ਬਖਸ਼ਣਾ ਗੁਰੂ ਪਿਆਰੋ ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ ਖੈਰ ਜਿਸ ਸਾਹਿਬ ਸਿਓ ਨਾਹੀਂ ਚਾਰਾ ਥਾਂ ਕੋ ਕੀਜੈ ਸਾਧ ਨਮਸਕਾਰਾ ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

Thank you.